ਪਹਿਲਾ ਪਹਿਲਾ ਪਹਿਲਾ ਸੱਚਾ ਪੁਸ਼ਟ ਬੈਠਾ ਸੱਚਾ ਅੱਗੇ ਰੱਖਿਆ ਕੋਈ ਨਾ ਪਿੱਟਿਓ ਜਾਏ ਸੱਚਾ ਕੇ ਜਿਵੇਂ ਲੱਗਾ ਪ੍ਰੰਸਲ ਕਹੋ ਤੇ ਜਾਏ ਸੱਚਾ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾਕ ਪਵਿੱਤ ਪਾਪੀ ਸੀਤਨ ਕੜਿਆ ਥੁੱਕਿਆ ਪਈਆਂ ਤੇ ਜਿੱਥੋਂ

ਬਉੜੀ ਜਿਤ ਸੇਵੀ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਇਆ ਆਪਣ ਨਾ ਸਾ ਕਾਲ ਪੁਰ ਕਿਉਂ ਕਾਲੀਐ ਮੰਦਾ ਮੁਨਾ ਕਿਸੇ ਦੇ ਲੰਬੇ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਰੀ ਅਤੇ

0: ਜਪਰਨ ਪ੍ਰਤਾਪ ਪਾਂਬਰ ਜਮੇ ਜਹ ਜਪਤ ਜਾਪ ਸਾਤੋ ਅਕਾ ਸਾਤੋ ਪਤਾਪ
1: ਬਿਤਰੂ ਅਦ੍ਰਿਸ਼ਟ ਜੇ ਕਰਮ ਜਾਰ ਉਸਤਤ ਸੰਪੂਰਨੰ
2: ਸਵਾਕ ਮਹੱਲਾ ਪਹਿਲਾ ਪੇ ਭਾਂਡੇ ਸਾਜੇ ਨਾ ਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਇੱਕ ਛਲਰਨ ਚੜੇ ਇੱਕ ਨੇ ਹਾਲੀ ਪੈਸਨ ਇੱਕ ਪੂਰਨ ਖੜੇ ਤਨਾ ਸਾਰੇ ਨਾਨਕਾ।

ਸਤਿਗੁਰੂ ਜੀ ਨਿਤਾਣਾ ਦੇ ਤਾਣ ਨੇ ਉੱਠਿਆ ਦੀ ਉੱਠ ਨੇ ਆਸਰਾ ਦੇ ਆਸਰੇ ਗੁਰੂ ਗਰੀਬ ਨਿਵਾਜ ਜੀ ਆਪ ਜੀ ਦਾ ਜਰੂਰ ਕੀਰਤਨ ਕਰਦੇ ਹੋਏ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਹਿਲੋ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਲਿਖਲਾਉਣ ਨੇ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਗੁਰੂ

पदे दर्शन प्यासी दिन सरा चेतवा।

0: मेरा वाहिगुरु जी का खालसा वाहिगुरु जी की फतेह।
1: पवित्र काम।

ਦਿਆ ਬਖਸ਼ਿਆ ਹੋਇਆ ਦਾਤਾ ਵਿੱਚ। ਸਰਦਾਰ ਪਵਨਦੀਪ ਸਿੰਘ ਜੀ ਲੰਗਰਾਂ ਲਈ 5,000 1,000 ਰੁਪਏ ਆਦਰ ਕਰਦੇ, ਵਿਦੇਸ਼ ਵਿੱਚ ਪੱਕੇ ਹੋਣ ਦੇ

ਸਰਦਾਰ ਨਰਿੰਦਰ ਸਿੰਘ, ਦਰਬਾਰਾ ਸਿੰਘ, ਵੰਡ ਦੋ 100 ਰੁਪਏ ਆਦਰ ਕਰਦੇ। ਦੀਰਘ ਆਯੂ ਦੇ, ਅਰੋਗਤਾ ਬਖਸ਼ਣੀ, ਵਿਆਹ ਦੇ ਸਾਲਗਰੇ ਦੇ ਖੁਸ਼ੀਆਂ ਵਜਾ। ਰਾਜਵਿੰਦਰ ਸਿੰਘ, ਸਰਬਜੀਤ ਕੌਰ ਸੀ, ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਦੀਰਘ ਆਯੂ ਦੇ, ਅਰੋਗਤਾ ਬਖਸ਼ਣੀ, ਅੱਖਾਂ ਦੀ ਰੋਸ਼ਨੀ ਆਉਣ ਲਈ ਬੇਨਤੀ ਕਰਦੇ। ਜਸਪ੍ਰੀਤ ਸਿੰਘ ਜੀ, ਪਾਤਸ਼ਾਹ ਕਿਰਪਾ ਕਰਨੀ ਦੇ, ਅਰੋਗਤਾ ਬਖਸ਼ਣੀ, ਰੋਸ਼ਨੀ ਬਖਸ਼ਣੀ। ਸਿਮਰਨ ਕੌਰ ਜੀ, ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ, ਅੰਗ ਸੰਗ ਸਾਇਓ ਨਾ। ਕਾਕਾ ਗੁਰਤੇਜ ਸਿੰਘ ਸਪੁੱਤਰ ਸਰਦਾਰ ਨਰਿੰਦਰ ਸਿੰਘ ਜੀ ਚਰਾ ਗਿਆ, ਨਿਸ਼ਾਨ ਸਾਹਿਬ ਜੀ ਦੇ ਚੋਲੇ ਲਈ ਭੇਟਾ 5,100 ਰੁਪਏ ਆਦਰ ਕਰਦੇ। ਕਾਕੇ ਨੂੰ ਦੀਰਘ ਆਯੂ ਬਖਸ਼ਣੀ ਦੇ, ਅਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ, ਕਾਰਜ ਰਾਸ ਕਰਨੇ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨ ਦੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨ ਦੀਆਂ ਯਾਤਰਾ ਸਫਲੀ ਕਰਨੇ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ।

ਸਰਬ ਕਲਾ ਭਰਪੂਰ ਸਭ ਥਾਂ ਹੋਏ ਸਹਾਇ ਚਾਰ ਸਾਹਿਬ ਦਾਤੇ ਸਾਹਿਬ ਜੀਤ ਸਿੰਘ ਜੀ।

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਦਰਗੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਤ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਆਟਾ ਲਰੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂ ਕੀ ਬਾਵਲੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸਹਿਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰ। ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬਲਾਰ। ਬੋਲੋ ਬੋਲੋ ਸ਼੍ਰੀ ਵਾਹਿਗੁਰੂ।

ਭੁੱਲ ਚੁੱਕ ਮਾਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਫਤਿਹ ਗੁਰੂ ਪੰਥ ਖਾਲਸੇ ਜੀ ਦਿਨਾਂ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਪਿਆਰੀ ਸਾਧ ਸੰਗਤ ਜੀ ਓਮ

0: ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

चक्र चिहन अर बरन जात अर पात नहन जिह।

ਸਤਿਗੁਰ ਆਇਓ ਸਰਣ ਤੁਹਾਰੀ।

ਸਦਬਖ ਸਿੰਦ ਸਦਾ ਮਿਹਰਬਾਨਾ ਸਭਨਾ ਦੀ ਅਧਾਰੀ।

ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰ ਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਧਾਰਿਆ ਜੋ ਸਿਰਜਣਹਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪਣਾ ਆਪ ਸਰਗੁਣ ਸਰੂਪ ਧਾਰਨ ਕੀਤਾ ਹੈ ਚੌਥੇ ਜਾਮੇ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੀ ਚਰਨ ਛੋਹ ਬਖਸ਼ ਕਰਕੇ ਕਿਰਤਾਰਥ ਕਰ ਰਹੇ ਨੇ। ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੇ ਦੀਦਾਰਿਆਂ ਵਾਸਤੇ ਨਿਤਾ ਪ੍ਰਤੀ ਆਉਂਦੇ ਨੇ, ਦਰਸ਼ਨ ਦੀਦਾਰ ਕਰਕੇ ਉਪਦੇਸ਼ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲਿਆ ਕਰਦੇ ਨੇ। ਗਰੀਬ ਨਿਵਾਜ ਸਤਿਗੁਰਾਂ ਦੇ ਸਨਮੁਖ ਸਜੇ ਹੋਏ ਦੀਵਾਨ ਦੇ ਅੰਦਰ ਮਨ ਦੀ ਜਗਿਆਸਾ ਕੁਝ ਜਗਿਆਸੀਆਂ ਨੇ ਵਿਅਕਤ ਕੀਤੀ ਏ, ਪ੍ਰਗਟ ਕੀਤੀ ਏ ਅਤੇ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆ ਦੇ ਅੰਦਰ ਬੇਅੰਤ ਪ੍ਰਕਾਰ ਦੇ ਰਸ ਕਹੇ ਜਾਂਦੇ ਨੇ, ਮਿੱਠਾ ਖਾਣਾ, ਸਲੂਣਾ ਖਾਣਾ, ਚਟਪਟਾ ਖਾਣਾ। ਇਸੇ ਪ੍ਰਕਾਰ ਮਹਾਰਾਜ ਰਸਾਂ ਦੇ ਵਿੱਚੋਂ ਕਈਆਂ ਨੂੰ ਰਸ ਨਿੰਦਿਆ ਦਾ ਲੱਗਾ, ਕਿਸੇ ਨੂੰ ਚੁਗਲੀ ਦਾ ਲੱਗਾ, ਕਿਸੇ ਨੂੰ ਰਸ ਲੱਗਿਆ ਹੋਇਆ ਧਨ ਨੂੰ ਇਕੱਤਰ ਕਰਨੇ ਦਾ। ਬੇਅੰਤ ਪ੍ਰਕਾਰ ਦੇ ਰਸ ਦੁਨੀਆ ਦੇ ਅੰਦਰ ਕਹੇ ਜਾਂਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਸਾਰਿਆਂ ਤੋਂ ਵੱਡਾ ਰਸ ਕਿਹੜਾ ਹੈ, ਸਭ ਤੋਂ ਜ਼ਿਆਦਾ ਆਨੰਦਦਾਇਕ ਸੁਖਦਾਇਕ ਰਸ ਕਿਹੜਾ ਹੈ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਬਚਨ ਕਰਦੇ ਨੇ। ਸਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਸਲੋਕ ਦੁਆਰਾ ਫਰਮਾਉਂਦੇ ਹਨ ਜੀਓ
1: ਹਰ ਹਰ ਅੰਮ੍ਰਿਤ ਨਾਮ ਰਸ।
0: ਭਾਈ ਦੁਨੀਆਂ ਦੇ ਅੰਦਰ ਰਸ ਤਾਂ ਬੇਅੰਤ ਪ੍ਰਕਾਰ ਦੇ ਨੇ, ਪਰ ਜਿਹੜੇ ਦੁਨੀਆਂ ਦੇ ਉੱਪਰ ਰਸ ਕਥਨ ਕੀਤੇ ਜਾਂਦੇ ਨੇ ਇਹ ਥੋੜ੍ਹਾ ਜਿਹਾ ਸਮਾਂ ਰਸ ਦਿੰਦੇ ਨੇ, ਫਿਰ ਫਿੱਕੇ ਪੈ ਜਾਂਦੇ ਨੇ। ਦੁਨੀਆਂ ਦੇ ਅੰਦਰ ਕੋਈ ਵੀ ਐਸਾ ਰਸ ਨਹੀਂ ਜਿਹੜਾ ਸਦੀਵੀ ਹੋਵੇ। ਭੋਜਨ ਕਿੰਨਾ ਸਵਾਦਲਾ ਬਣਾ ਲਿਆ ਜਾਵੇ, ਪਰ ਸਵਾਦ ਉਦੋਂ ਤੱਕ ਹੀ ਦਿੰਦਾ, ਰਸ ਉਦੋਂ ਤੱਕ ਹੀ ਦਿੰਦਾ ਜਦੋਂ ਤੱਕ ਮੁੱਖ ਦੇ ਵਿੱਚ ਹੈ, ਜਦੋਂ ਤੱਕ ਰਸਨਾ ਦੇ ਉੱਪਰ ਹੈ। ਜਦੋਂ ਗਲੇ ਤੋਂ ਥੱਲੇ ਉੱਪਰ ਗਿਆ, ਥੱਲੇ ਉੱਤਰ ਗਿਆ, ਫਿਰ ਗਲੇ ਤੋਂ ਥੱਲੇ ਪੇਟ ਦੇ ਵਿੱਚ ਉਸਦਾ ਕੋਈ ਸਵਾਦ ਨਹੀਂ। ਇਸੇ ਪ੍ਰਕਾਰ ਉਸ ਦੇ ਵਿੱਚੋਂ ਰਸ ਨਿਕਲਦਾ, 6 ਕੁ ਘੰਟਿਆਂ ਦੇ ਅੰਦਰ ਮਿਹਦਾ ਤੇ ਇਸ ਦੇ ਵਿੱਚੋਂ ਰਸ ਕੱਢ ਦਿੰਦਾ ਅਤੇ 30 ਦਿਨਾਂ ਦਾ ਸਾਰਾ ਟਾਈਮ ਹੁੰਦਾ।

0: ਜਿਸ ਦੇ ਵਿੱਚ ਉਸ ਭੋਜਨ ਤੋਂ ਪ੍ਰਾਪਤ ਹੋਏ ਰਸ ਦੀਆਂ ਸੱਤੇ ਧਾਤੂਆਂ ਬਣਦੀਆਂ ਨੇ ਤੇ ਸਰੀਰ ਦਾ ਪੋਸ਼ਣ ਹੁੰਦਾ। ਪਰ ਇਸ ਪ੍ਰਕਾਰ ਉਹ ਵੀ ਰਸ ਜਿਹੜਾ ਸਰੀਰ ਨੂੰ ਐਨਰਜੀ ਦੇ ਕਰਕੇ ਆਪਣਾ ਵੇਲਾ ਵਿਹਾ ਜਾਂਦਾ ਹੈ, ਉਸ ਦਾ ਵੀ ਇੱਕ ਸਮਾਂ ਹੈ ਕਿੰਨਾ ਕੁ ਸਮਾਂ ਐਨਰਜੀ ਦੇਵੇਗਾ। ਇਸੇ ਪ੍ਰਕਾਰ ਹਰ ਚੀਜ਼ ਦਾ ਰਸ ਥੋੜ੍ਹੇ ਸਮੇਂ ਦੇ ਰਹਿਣ ਵਾਲਾ ਹੈ। ਵਿਸ਼ੇ ਭੋਗ ਦਾ ਸੁੱਖ ਬਹੁਤ ਅਲਪਕਾਲ ਦਾ। ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵ ਹੈ, ਘਰੀ ਮੋਹਤ ਰੰਗ ਮਾਣ ਹੈ ਫਿਰ ਬਹੁਰ ਬਹੁਰ ਪਛਤਾਵ ਹੈ। ਦੁਨੀਆਂ ਦੇ ਸਾਰੇ ਜਿਹੜੇ ਰਸ ਨੇ ਉਹ ਹੁਸ਼ੇ ਨੇ, ਥੋੜ੍ਹੇ ਚਿਰ ਵਾਲੇ ਨੇ, ਕੋਈ ਸਦਾ ਰਹਿਣ ਵਾਲਾ ਨਹੀਂ। ਖਾਣ ਪੀਣ ਭੋਗਣ ਦੇ ਰਸ ਥਾੜੇ ਸਾਰੇ ਦੇ ਸਾਰੇ ਥੋੜ੍ਹੇ ਚਿਰ ਦੇ ਨੇ। ਸੋ ਹਜ਼ੂਰ ਫਰਮਾਉਂਦੇ ਨੇ, ਭਾਈ ਇਹਨਾਂ ਸਾਰਿਆਂ ਤੁਸ਼ ਰਸਾਂ ਤੋਂ ਇੱਕ ਵੱਡਾ ਰਸ ਹੈ, ਜਿਹੜਾ ਐਸਾ ਰਸ ਹੈ ਨਾ ਹੀ ਤੇ ਉਸਦੇ ਰਸ ਦਾ ਅੰਤ ਹੈ ਤੇ ਕਿੰਨਾ ਸਮਾਂ ਉਹ ਰਸ ਬਣਿਆ ਰਹੇਗਾ, ਕਿੰਨੇ ਯੁੱਗਾਂ ਤੱਕ ਉਹ ਬਣਿਆ ਰਹੇਗਾ, ਹਜ਼ਾਰਾਂ ਯੁੱਗਾਂ ਤੱਕ, ਲੱਖਾਂ ਯੁੱਗਾਂ ਤੱਕ ਜਾਂ ਕਰੋੜਾਂ ਯੁੱਗਾਂ ਤੱਕ ਬਣਿਆ ਰਹੇਗਾ, ਉਸਦੇ ਸਮੇਂ ਦੀ ਵੀ ਸੀਮਾ ਨਹੀਂ, ਉਸਦਾ ਅੰਤ ਨਹੀਂ। ਮਹਾਰਾਜ ਐਸਾ ਕਿਹੜਾ ਰਸ ਹੈ ਜਿਹੜਾ ਸਦਾ ਬਣਿਆ ਰਹਿੰਦਾ ਹੈ ਤੇ ਜਿਸ ਦੀ ਕਿਸੇ ਪ੍ਰਕਾਰ ਕੋਈ ਹੱਦ ਕੋਈ ਸੀਮਾ ਵੀ ਨਹੀਂ? ਕਿਰਪਾ ਕਰਕੇ ਸਾਡੇ ਤਾਂ ਹੀ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹਰ ਹਰ ਅੰਮ੍ਰਿਤ ਨਾਮ ਰਸ। ਭਾਈ ਜੋ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਰਸ ਹੈ ਨਾ, ਇਹ ਸਾਰਿਆਂ ਰਸਾਂ ਤੋਂ ਵੱਡਾ ਹੈ, ਕਿਉਂਕਿ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ। ਅੰਮ ਨਾਮ ਰਹਿਤ ਦਾ, ਅੰਮ੍ਰਿਤ ਨਾਮ ਮੌਤ ਦਾ। ਹਰ ਹਰ ਪਰਮੇਸ਼ਰ ਜੀ ਦਾ ਨਾਮ ਰਸ ਐਸਾ ਰਸ ਹੈ ਜਿਹੜਾ ਅੰਮ੍ਰਿਤਮਈ ਹੈ ਅਤੇ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ।
1: ਹਰ ਅੰਮ੍ਰਿਤ ਹਰ ਉਰਤ ਹਾਰ।
0: ਭਾਈ ਇਸ ਕਰਕੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਉਹਨੇ ਜਿਹੜੇ ਥੋੜ੍ਹੇ ਜਿਹੇ ਕਾਲ ਦੇ ਅੰਦਰ, ਉਹਨਾਂ ਜਿਹੜੇ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਫਿੱਕੇ ਪੈ ਜਾਣ ਵਾਲੇ ਰਸ ਨੇ, ਉਹਨਾਂ ਦਾ ਮਨ ਦੇ ਵਿੱਚੋਂ ਲੋਭ ਤਿਆਗ ਦੇਵੋ ਅਤੇ ਐਸੇ ਅੰਮ੍ਰਿਤ ਰਸ ਨੂੰ ਹੀ ਹਿਰਦੇ ਦੇ ਅੰਦਰ ਧਾਰਨ ਕਰਨਾ ਕਰੋ। ਹਰ ਅੰਮ੍ਰਿਤ ਜੋ ਹਰੀ ਪਰਮੇਸ਼ਰ ਜੀ ਦਾ ਨਾਮ ਅੰਮ੍ਰਿਤਮਈ ਹੈ ਨਾ, ਉਸ ਅੰਮ੍ਰਿਤਮਈ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਕਰੋ, ਫਿਰ ਇਸ ਨਾਮ ਰਸ ਦੇ ਰਸੀਏ ਹੋ ਜਾਵੋਗੇ।
1: ਵਿੱਚ ਸੰਗਤ ਹਰ ਪ੍ਰਭ ਵਰਤਦਾ।
0: ਮਹਾਰਾਜ ਜਿਸ ਪਰਮੇਸ਼ਰ ਜੀ ਦਾ ਨਾਮ ਹੀ ਅੰਮ੍ਰਿਤਮਈ ਹੈ, ਨਾਮ ਹੀ ਅਨੰਤ ਕਾਲ ਦਾ ਰਸ ਦੇਣ ਵਾਲਾ ਹੈ, ਉਹ ਪਰਮੇਸ਼ਰ ਜੀ ਦਾ ਟਿਕਾਣਾ ਕਿੱਥੇ ਹੈ, ਨਿਵਾਸ ਕਿੱਥੇ ਹੈ, ਕਿੱਥੇ ਵੱਸਦੇ ਨੇ, ਐਸੇ ਪਰਮੇਸ਼ਰ ਜੀ ਜਾ ਕੇ ਮਿਲ ਹੀ ਲਈਏ। ਅਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜੋ ਹਰੀ ਪ੍ਰਭੂ ਜੀ ਨੇ ਨਾ, ਉਹ ਸਤ ਸੰਗਤ ਦੇ ਅੰਦਰ ਵਰਤਦੇ ਨੇ। ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀਓ, ਪਰਮੇਸ਼ਰ ਜੀ ਵੱਸਦੇ ਤੇ ਸਰਬਤ ਲੁਕਾਈ ਦੇ ਅੰਦਰ ਨੇ, ਸਮੁੱਚੀ ਸ੍ਰਿਸ਼ਟੀ ਦੇ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਨੇ, ਪਰ ਬਾਕੀ ਸਥਾਨਾਂ 'ਤੇ ਗੁਪਤ ਨੇ। ਜਿਵੇਂ ਜਲ ਧਰਤੀ ਦੇ ਥੱਲੇ 'ਤੇ ਹੈ ਪਰ ਗੁਪਤ ਹੈ, ਪਰ ਨਦੀਆਂ ਦਰਿਆਵਾਂ ਦੇ ਵਿੱਚ ਪ੍ਰਤੱਖ ਹੈ, ਪ੍ਰਗਟ ਹੈ, ਇਵੇਂ ਪਰਮੇਸ਼ਰ ਜੀ ਵੱਸਦੇ ਤੇ ਸਭਨਾਂ ਦੇ ਵਿੱਚ ਨੇ, ਮਨਮੁਖਾਂ ਦੇ ਅੰਦਰ ਵੀ, ਅਧਰਮੀਆਂ ਦੇ ਅੰਦਰ ਵੀ, ਕੁਕਰਮੀਆਂ ਦੇ ਅੰਦਰ ਵੀ, ਪਰ ਉੱਥੇ ਗੁਪਤ ਨੇ, ਬ੍ਰਹਮ ਗਿਆਨੀਆਂ ਦੇ, ਸੰਤਾਂ ਦੇ, ਮਹਾਂਪੁਰਖਾਂ ਦੇ ਹਿਰਦਿਆਂ ਦੇ ਵਿੱਚ ਪ੍ਰਗਟ ਨੇ। ਇਸੇ ਪ੍ਰਕਾਰ ਸਤ ਸੰਗਤ ਦੇ ਅੰਦਰ ਪਰਮੇਸ਼ਰ ਜੀ ਪ੍ਰਤੱਖ ਹੀ ਵੱਸਦੇ ਨੇ, ਜਿਵੇਂ ਨਦੀਆਂ ਦਰਿਆਵਾਂ ਦੇ ਅੰਦਰ ਜਲ ਪ੍ਰਤੱਖ ਹੈ। ਹਜ਼ੂਰ ਫਰਮਾਉਂਦੇ ਨੇ, ਐਸੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਤ ਸੰਗਤ ਦੇ ਅੰਦਰ ਸਦਾ ਹੀ ਪ੍ਰਤੱਖ ਰੂਪ ਦੇ ਵਿੱਚ ਵਰਤਦੇ ਹਨ।
1: ਬੁਝਹੋ ਸਬਦ ਵਿਚਾਰ।
0: ਮਹਾਰਾਜ ਫਿਰ ਸਾਡੇ ਤੋਂ ਜਾਣੇ ਨਹੀਂ ਜਾਂਦੇ, ਸੰਗਤ ਵਿੱਚ ਵੱਸਦਿਆਂ ਨੂੰ ਵੀ ਅਸੀਂ ਜਾਣ ਨਹੀਂ ਸਕਦੇ ਹਾਂ, ਸੋਝੀ ਦਿਓ ਕਿਵੇਂ ਜਾਣੀਏ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਗੁਰ ਸ਼ਬਦ ਦੀ ਵਿਚਾਰ ਸਦਾ ਹਿਰਦੇ ਦੇ ਅੰਦਰ ਕਰੋ, ਫਿਰ ਹਰੀ ਅਕਾਲ ਪੁਰਖ ਜੀਆਂ ਨੂੰ ਸਤ ਸੰਗਤ ਦੇ ਵਿੱਚ ਵੱਸਦੇ ਬੁੱਝ ਲਵੋਗੇ, ਜਾਣ ਲਵੋਗੇ।
1: ਮਨ ਹਰ ਹਰ ਨਾਮ ਧਿਆਇਆ।
0: ਮਹਾਰਾਜ ਕਿਸੇ ਨੇ ਬੁੱਝਿਆ ਵੀ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਮਨ ਸਰਬ ਸ਼੍ਰੋਮਣੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮਨ ਦੇ ਅੰਦਰ, ਹਿਰਦੇ ਦੇ ਅੰਦਰ ਹਰ ਵੇਲੇ ਹਰੀ ਜੀ ਦੇ ਨਾਮ ਨੂੰ ਧਿਆਇਆ ਹੈ,
1: ਦੇਖ ਹਮਾ ਕੱਢੀ ਮਾਰ।
0: ਭਾਈ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਜੋ ਬੇਖ ਜ਼ਹਿਰ ਦੀ ਨਿਆਈ ਹਉਮੈ ਹੈ ਨਾ, ਇਸ ਨੂੰ ਮਾਰ ਕੇ ਕੱਢ ਲਿਆ ਹੈ। ਜਦੋਂ ਤੱਕ ਹਿਰਦੇ ਦੇ ਅੰਦਰ ਹਉਮੈ ਹੈ, ਉਦੋਂ ਤੱਕ ਨਾ ਹੀ ਤੇ ਹਿਰਦੇ ਵਿੱਚ ਨਾਮ ਵੱਸਦਾ, ਨਾ ਰਸ ਆਉਂਦਾ ਤੇ ਨਾ ਸੰਗਤ ਵਿੱਚ ਹੀ ਪਰਮੇਸ਼ਰ ਜੀ ਪ੍ਰਤੀਤ ਹੁੰਦੇ ਨੇ। ਸੋ ਬਚਨ ਕਰਦੇ ਨੇ ਗੁਰੂ ਪਾਤਸ਼ਾਹ ਜੀ, ਭਾਈ ਜਿਨ੍ਹਾਂ ਨੇ ਮਨ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ, ਉਹਨਾਂ ਨੇ ਹਿਰਦੇ ਦੇ ਵਿੱਚੋਂ ਜ਼ਹਿਰ ਦੀ ਨਿਆਈ ਜੋ ਹਉਮੈ ਹੈ ਨਾ, ਜਿਵੇਂ ਜ਼ਹਿਰ ਮਨੁੱਖ ਨੂੰ ਮਾਰ ਦਿੰਦਾ, ਹਉਮੈ ਸ਼ੁਭ ਗੁਣਾਂ ਨੂੰ ਮਾਰ ਦਿੰਦੀ ਹੈ। ਸੋ ਗੁਰਮਤੀਆਂ ਨੇ ਨਾਮ ਦਾ ਸਿਮਰਨ ਕਰਕੇ ਹਿਰਦੇ ਦੇ ਵਿੱਚੋਂ, ਮਨ ਦੇ ਵਿੱਚੋਂ ਹਉਮੈ ਰੂਪੀ ਜ਼ਹਿਰ ਨੂੰ ਮਾਰ ਕੇ ਕੱਢ ਦਿੱਤਾ ਹੈ। ਇਸ ਵਿਸ਼ੈਲੀ ਜ਼ਹਿਰ ਰੂਪ ਹਉਮੈ ਨੂੰ ਮਾਰ ਕੇ ਕੱਢ ਦਿੱਤਾ ਹੈ ਜੀਓ।
1: ਜਿਨ ਹਰ ਹਰ ਨਾਮ ਨਾ ਚੇਤਿਓ।
0: ਪਰ ਮਹਾਰਾਜ ਜਿਹੜੇ ਨਾਮ ਚੇਤਦੇ ਹੀ ਨਹੀਂ, ਚਿੰਤਨ ਨਹੀਂ ਕਰਦੇ, ਜਪਦੇ ਹੀ ਨਹੀਂ, ਉਹਨਾਂ ਦਾ ਮਹਾਰਾਜ ਕੁਛ ਕਥਨ ਕਰਨਾ ਕਰੋ, ਵਰਣਨ ਕਰਨਾ ਕਰੋ, ਤਿੰਨਾਂ ਦੀ ਕੀ ਹਾਲਤ ਹੁੰਦੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਗਾਫਲ ਹੋ ਰਹੇ ਨੇ, ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਆਪਣੇ ਮਨ ਦੇ ਅੰਦਰ ਕਦੇ ਚੇਤਿਆ ਹੀ ਨਹੀਂ, ਚਿੰਤਨ ਹੀ ਨਹੀਂ ਕੀਤਾ, ਕਦੇ ਵਿਚਾਰਿਆ ਹੀ ਨਹੀਂ ਹੈ।
1: ਜੂਆ ਜਨਮ ਸਭ ਹਾਰ।
0: ਜਾਣਨਾ ਕਰੋ, ਉਹਨਾਂ ਨੇ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਦਿੱਤਾ। ਮਨਮੁਖ ਚੱਲੇ ਮੂਲ ਗਵਾਏ ਜੀਓ। ਹਰ ਇੱਕ ਪ੍ਰਾਣੀ ਮਾਤਰ ਜਦੋਂ ਪਰਮੇਸ਼ਰ ਜੀ ਦੇ ਪਾਸੋਂ ਧਰਤੀ ਦੇ ਉੱਪਰ ਆਉਂਦਾ, ਆ ਕੇ ਜਨਮ ਲੈਂਦਾ ਨਾ, ਤੇ ਸਵਾਸਾਂ ਦੀ ਸਾਹਾਂ ਦੀ ਪੂੰਜੀ ਲੈ ਕੇ ਆਉਂਦਾ। ਪਰਮੇਸ਼ਰ ਜੀ ਨੇ ਗਿਣ ਕੇ ਸਾਹ ਦੇਹੀ ਵਿੱਚ ਪਾ ਦਿੱਤੇ, ਤੇ ਸਾਧ ਸੰਗਤ ਜੀ 24,000 ਸਵਾਸ ਲਗਭਗ ਹਰ ਬੰਦੇ ਦੇ ਹਰ ਰੋਜ਼ ਰਾਤ ਦਿਨ ਦੀ ਸੰਗਿਆ ਕਰਕੇ ਨਿਕਲਦੇ ਨੇ। ਜਿਹੜੇ ਜ਼ਿਆਦਾ ਸਮਾਂ ਬੈਠਦੇ ਨੇ ਉਹਨਾਂ ਦੇ ਕੁਝ ਘੱਟ ਨਿਕਲਦੇ ਹੋਣਗੇ, ਜਿਹੜੇ ਜ਼ਿਆਦਾ ਸਮਾਂ ਸੌਂਦੇ ਨੇ ਉਹਨਾਂ ਦੇ ਜ਼ਿਆਦਾ ਨਿਕਲਦੇ ਨੇ, ਅਤੇ ਜਿਹੜੇ ਭੱਜ ਦੌੜ ਬਹੁਤੀ ਕਰਦੇ ਨੇ ਉਹਨਾਂ ਦੇ ਹੋਰ ਵੀ ਜ਼ਿਆਦਾ ਨਿਕਲ ਜਾਂਦੇ ਨੇ। ਪਰ ਸਮਾਨ ਰੂਪ ਦੇ ਵਿੱਚ ਜੋ ਮਰਿਆਦਾ ਉਹ 24,000 ਸਵਾਸ ਹਰ ਇੱਕ ਪ੍ਰਾਣੀ ਮਾਤਰ ਦੇ ਨਿਕਲਦੇ ਨੇ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਚਨ ਕਰਦੇ ਨੇ ਨਾ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੇ? ਬੈਂਕ ਦੇ ਵਿੱਚ ਬੈਲੈਂਸ ਹੋਵੇ, ਲੱਖਾਂ ਰੁਪਈਏ ਹੋਣ, ਕਰੋੜ, 2 ਕਰੋੜ, 10-20 ਕਰੋੜ ਵੀ ਹੋਣ, ਪਰ ਉਹਨਾਂ ਦੇ ਵਿੱਚ ਵਾਧਾ ਤੇ ਕਿਸੇ ਪਾਸੋਂ ਆਵੇ ਨਾ, ਤੇ ਹਰ ਰੋਜ਼ ਉਸ ਦੇ ਵਿੱਚੋਂ ਅਕਾਊਂਟ 'ਚੋਂ ਪੈਸੇ ਕੱਢੀ ਜਾਈਏ, ਕੱਢੀ ਜਾਈਏ, ਕੱਢੀ ਜਾਈਏ, ਤੇ ਅਕਾਊਂਟ ਵਿੱਚ ਕਿੰਨਾ ਕੁ ਚਿਰ ਪੈਸੇ ਰਹਿਣਗੇ? 1 ਮਹੀਨਾ, 2 ਮਹੀਨੇ, 6 ਮਹੀਨੇ, ਸਾਲ, 2 ਸਾਲ, 4 ਸਾਲ, ਆਖਰ ਮੁੱਕ ਹੀ ਜਾਣਗੇ ਨਾ। ਇਸੇ ਪ੍ਰਕਾਰ ਦੇਹੀ ਦੇ ਵਿੱਚ ਪਰਮੇਸ਼ਰ ਜੀ ਨੇ ਗਿਣ ਕੇ ਸਾਹ ਪਾਏ ਨੇ, ਤੇ 24,000 ਸਵਾਸ ਹਰ ਦਿਨ ਨਿਕਲਦੇ ਹੀ ਜਾ ਰਹੇ ਨੇ, ਨਿਕਲਦੇ ਹੀ ਜਾ ਰਹੇ ਨੇ। ਤੇ ਸਾਧ ਸੰਗਤ ਜੀ, ਇਸ ਸਰੀਰ ਰੂਪੀ ਮਡੋਲੀ 'ਚ ਇਹ ਸਵਾਸ ਕਿੰਨਾ ਕੁ ਸਮਾਂ ਰਹਿਣਗੇ? ਆਖਰ ਇੱਕ ਦਿਨ ਮੁੱਕ ਹੀ ਜਾਣੇ ਨੇ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਇੱਕ ਪ੍ਰਾਣੀ ਮਾਤਰ ਪਰਮੇਸ਼ਰ ਜੀ ਦੇ ਪਾਸੋਂ ਇਹ ਸਾਹਾਂ ਦੀ ਪੂੰਜੀ, ਸਾਹਾਂ ਦੀ ਦੌਲਤ, ਸਾਹਾਂ ਦਾ ਧਨ ਲੈ ਕੇ ਆਇਆ। ਇੱਥੇ ਵਿਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਧੰਦਿਆਂ ਦੇ ਅੰਦਰ, ਧੰਧਾਰਾਂ ਦੇ ਅੰਦਰ, ਨਿੰਦਿਆ ਦੇ ਅੰਦਰ, ਚੁਗਲੀਆਂ ਦੇ ਅੰਦਰ, ਤੇ ਘਟੀਆ ਸਾਜਿਸ਼ਾਂ ਦੇ ਅੰਦਰ ਅਲੱਗ ਅਲੱਗ ਕਰਕੇ ਸਵਾਸਾਂ ਨੂੰ ਗਵਾਈ ਜਾ ਰਿਹਾ। ਤੇ ਜੇ ਨਾਮ ਜਪੇ ਤੇ ਉਹਨੇ ਸਾਹ ਸਫਲੇ ਹੋ ਜਾਣ, ਤੇ ਜਿੰਨੇ ਸਾਹ ਸਫਲੇ ਹੋ ਜਾਣ ਉਹਨਾਂ ਨੂੰ ਆਮਦਨ ਸਮਝੋ। ਪਰ ਜਿਹੜੇ ਸਵਾਸ ਸਫਲੇ ਹੀ ਨਹੀਂ ਕਰਦੇ, ਨਾਮ ਜਪਦੇ ਹੀ ਨਹੀਂ, ਆਮਦਨ ਮੂਲ ਨਾ ਥੀਵੇ। ਭਾਈ ਮੂਲੋਂ ਹੀ ਉੱਕਾ ਹੀ ਕਿਸੇ ਪ੍ਰਕਾਰ ਦੀ ਬਰਕਤ ਤੇ ਦੌਲਤ ਵਿੱਚ, ਸਾਹਾਂ ਦੀ ਵਿੱਚ ਆ ਹੀ ਨਹੀਂ ਰਹੀ, ਤੇ ਜਿਸ ਮਨੁੱਖ ਨੂੰ ਇੰਨਾ ਘਾਟਾ ਪੈ ਰਿਹਾ, ਕਿਵੇਂ ਜਿਉਂਦਾ ਰਹੇਗਾ? ਮਰ ਜਾਵੇਗਾ, ਖਤਮ ਹੋ ਜਾਵੇਗਾ, ਨਿਸਤੋ ਨਾਬੂਦ ਹੋ ਜਾਵੇਗਾ, ਤਬਾਹ ਹੋ ਜਾਵੇਗਾ। ਆਪਣੇ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਐਸਾ ਮਨਮੁਖ ਹਾਰ ਕੇ ਹੀ ਚੱਲਿਆ ਜਾਂਦਾ ਹੈ ਜੀਓ।
1: ਜਨਮ ਸਭ ਹਾਰ।
0: ਐਸੇ ਮਨਮੁਖ ਪ੍ਰਾਣੀ ਜੂਏ ਖਾਨੇ ਦੇ ਅੰਦਰ ਜਿਵੇਂ ਜਵਾਰੀ ਜਾਂਦੇ ਨੇ, ਕੈਸੀਨੋ 'ਚ ਜਾਂਦੇ ਨੇ ਨਾ, ਤੇ ਸਾਧ ਸੰਗਤ ਜੀ ਘਰਾਂ 'ਚੋਂ ਬੈਗ ਭਰ ਭਰ ਕੇ ਪੈਸਿਆਂ ਦੇ ਨੋਟਾਂ ਦੇ ਖੜਦੇ ਨੇ, ਤੇ ਬੈਗ ਖਾਲੀ ਕਰਕੇ ਘਰ ਮੁੜ ਆਉਂਦੇ ਨੇ। ਚੰਡੀਗੜ੍ਹ ਦੇ ਅੰਦਰ ਇੱਕ ਬੜਾ ਧਨਾੜ ਤੇ ਉਸਦੇ ਨੌਕਰ ਨੇ ਦੱਸਿਆ, ਡਰਾਈਵਰ ਨੇ, ਕਹਿਣ ਲੱਗਾ ਜੀ ਜਿਹੜਾ ਮੇਰਾ ਬੌਸ ਹੈ ਨਾ, ਹਰ ਰੋਜ਼ ਕੈਸੀਨੋ ਜਾਂਦਾ, ਤੇ ਜਦੋਂ ਘਰੋਂ ਜਾਂਦਾ ਪੈਸਿਆਂ ਦਾ ਬੈਗ ਭਰ ਕੇ ਲੈ ਕੇ ਜਾਂਦਾ, ਹਰ ਰੋਜ਼ ਖਾਲੀ ਕਰਕੇ ਮੁੜ ਆਉਂਦਾ, ਹਰ ਰੋਜ਼ ਇਸ ਆਸ ਦੇ ਨਾਲ ਜਾਂਦਾ, ਮੈਂ ਕੈਸੀਨੋ ਦੇ ਵਿੱਚ, ਮੈਂ ਜੂਏ ਦੇ ਵਿੱਚ ਪੈਸੇ ਹਾਰ ਕੇ ਆਇਆ, ਅੱਜ ਜਿੱਤ ਕੇ ਆਵਾਂਗਾ। ਰੋਜ਼ ਜਿੱਤਣ ਦੀ ਆਸ ਦੇ ਨਾਲ ਜਾਂਦਾ, ਤੇ ਉੱਥੋਂ ਹਰ ਰੋਜ਼ ਹਾਰ ਕੇ ਆਉਂਦਾ, ਤੇ ਜਦੋਂ ਹਾਰ ਜਾਂਦਾ ਘਰੋਂ ਵੀ ਸ਼ਰਾਬ ਪੀ ਕੇ ਜਾਂਦਾ, ਫਿਰ ਪੈਸੇ ਹਾਰ ਜਾਂਦੇ ਅਫਸੋਸ ਲੱਗ ਜਾਂਦਾ, ਓਹੋ ਅੱਜ ਇੰਨੇ ਪੈਸੇ ਫਿਰ ਗਵਾ ਲਏ, ਫਿਰ ਮਨ ਨੂੰ ਸਦਮਾ ਲੱਗਦਾ, ਤੇ ਫਿਰ ਹੋਰ ਅਚੇਤ ਹੋਣ ਵਾਸਤੇ, ਪਸ਼ੂ ਹੋਣ ਵਾਸਤੇ ਹੋਰ ਸ਼ਰਾਬ ਪੀਂਦਾ, ਕਿਉਂਕਿ ਸ਼ਰਾਬ ਪੀਣ ਦੇ ਨਾਲ ਮੱਤ ਮਾਰੀ ਜਾਂਦੀ ਹੈ ਨਾ, ਮਨੁੱਖ ਅਚੇਤ ਹੋ ਜਾਂਦਾ, ਬੇਸਮਝ ਹੋ ਜਾਂਦਾ, ਮੂਰਖ ਹੋ ਜਾਂਦਾ ਨਾ, ਫਿਰ ਉਸ ਦੁੱਖ ਨੂੰ ਭੁਲਾਉਣ ਵਾਸਤੇ ਕਿ ਮੇਰਾ ਧਨ ਜਾਂਦਾ ਰਿਹਾ, ਅਚੇਤ ਹੋਣ ਵਾਸਤੇ, ਪਸ਼ੂ ਹੋਣ ਵਾਸਤੇ ਫਿਰ ਸ਼ਰਾਬ ਪੀਂਦਾ। ਐਸੀ ਹਾਲਤ ਮਨਮੁੱਖਾਂ ਦੀ ਹੈ, ਹਰ ਰੋਜ਼ ਕੈਸੀਨੋ ਵਿੱਚ ਜਾਂਦੇ ਨੇ, ਜੂਏ ਖਾਨੇ ਵਿੱਚ ਜਾਂਦੇ ਨੇ, ਤੇ ਹਾਰ ਕੇ ਆਉਂਦੇ ਨੇ। ਤੇ ਸਾਧ ਸੰਗਤ ਜੀ, ਇਹ ਜਿਹੜਾ ਪ੍ਰਾਣੀ ਹੈ ਨਾ, ਬਾਰ ਬਾਰ ਇਸ ਪ੍ਰਿਥਵੀ ਮੰਡਲ ਦੇ ਉੱਪਰ ਆਉਂਦਾ, 84 ਲੱਖ ਜੂਨੀਆਂ ਨੂੰ ਭੋਗਦਾ, ਫਿਰ ਛੁਟਕਾਰੇ ਵਾਸਤੇ ਮਨੁੱਖਾ ਜਨਮ ਮਿਲਦਾ ਹੈ। ਤੇ ਇਹ ਜਿਹੜਾ ਮਨਮੁੱਖ ਜੀਵ ਹੈ, ਅੰਮ੍ਰਿਤ ਨਾਮ ਨੂੰ ਜਪ ਕਰਕੇ ਸਵਾਸਾਂ ਨੂੰ ਸਫਲਿਆ ਨਹੀਂ ਕਰਦਾ, ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਕਰਕੇ ਚੱਲਿਆ ਜਾਂਦਾ ਹੈ। ਸਭ ਹਾਰ। ਸਾਰੀ ਸਵਾਸ ਹਾਰ ਜਾਂਦਾ ਹੈ। ਸਭ ਜਿੰਨੇ ਵੀ ਸ਼ੁਭ ਗੁਣ ਧਾਰਨ ਕਰਨੇ ਸਨ ਉਹਨਾਂ ਨੂੰ ਕਰਦਾ ਹੀ ਨਹੀਂ ਤੇ ਸਭ ਔਗਣਾਂ ਨੂੰ ਧਾਰਨ ਕਰ ਲਿਆ ਤੇ ਸਾਰੇ ਔਗਣਾਂ ਦਾ ਧਾਰਨੀ ਹੋਣੇ ਕਰਕੇ ਹਾਰ ਕੇ ਜਾਂਦਾ ਹੈ ਇਸ ਸੰਸਾਰ ਚੋ।
1: ਗੁਰ ਤੁਠਾ ਹਰ ਚੇਤਾਇਆ।
0: ਮਹਾਰਾਜ ਫਿਰ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤਦੇ ਕੌਣ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਪਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੁੱਠੇ ਨੇ ਪ੍ਰਸੰਨ ਹੋਏ ਨੇ ਨਾ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਪੂਰਿਆ ਸਤਿਗੁਰਾਂ ਨੇ ਕਰਵਾ ਦਿੱਤਾ ਹੈ। ਫਿਰ ਉਹ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਿਆ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦੇ ਨੇ। ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ, ਹਰ ਵੇਲੇ ਨਾਮ ਦਾ ਹੀ ਚਿੰਤਨ ਕਰਦੇ ਰਹਿੰਦੇ ਹਨ ਜੀਓ।
1: ਨਾਨਕ ਤੇ ਮੁਖ ਉਜਲਾ।
0: ਮਹਾਰਾਜ ਉਹਨਾਂ ਨਾਮ ਦੇ ਰਸੀਆਂ ਨੂੰ ਸਤਿਗੁਰੂ ਜੀ ਦੇ ਪਾਸੋਂ ਨਾਮ ਪ੍ਰਾਪਤ ਕਰਕੇ ਜਪਣ ਵਾਲਿਆਂ ਨੂੰ ਫਲ ਕੀ ਮਿਲਦਾ? ਹਜ਼ੂਰ ਫਰਮਾਉਂਦੇ ਨੇ ਭਾਈ ਫਲ ਤੇ ਬੇਅੰਤ ਮਿਲਦੇ ਨੇ, ਪਰ ਉਹਨਾਂ ਬੇਅੰਤ ਫਲਾਂ ਦੇ ਵਿੱਚੋਂ ਵੱਡਾ ਫਲ ਇਹ ਹੈ, ਜਨ ਨਾਨਕ ਤੇ ਮੁਖ ਉਜਲੈ। ਉਹਨਾਂ ਜਗਿਆਸੂ ਜਨਾਂ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਮੁੱਖ ਉਜਲੇ ਹੁੰਦੇ ਨੇ। ਜਿਹੜੇ ਨਿੰਦਿਆ ਕਰਦੇ ਨੇ, ਜਿਹੜੇ ਝੂਠ ਬੋਲਦੇ ਨੇ, ਅਪਸ਼ਬਦ ਬੋਲਦੇ ਨੇ, ਉਹਨਾਂ ਦੇ ਮੂੰਹ ਦੇ ਉੱਪਰ ਥੁੱਕਿਆ ਜਾਂਦਾ ਹੈ, ਲਾਂਤਾਂ ਦੀ ਸਵਾਹ ਪਾਈ ਜਾਂਦੀ ਹੈ। ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ, ਪ੍ਰਕਾਸ਼ਮੈ ਹੁੰਦੇ ਹਨ।
1: ਸੱਚਾ ਦਰਬਾਰ,
0: ਇਸ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਬਾਰ, ਘਰ ਅਤੇ ਦਰਵਾਜ਼ਾ ਇਹ ਸੰਸਾਰ ਹੈ। ਇਸ ਸੰਸਾਰ ਦੇ ਅੰਦਰ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਤੇ ਦਰਗਾਹ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਵੀ ਉਹ ਉਜਲਾ ਮੁੱਖ, ਪ੍ਰਕਾਸ਼ ਵਾਲਾ ਮੁੱਖ ਲੈ ਕਰਕੇ ਜਾਂਦੇ ਨੇ। ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਾਝ ਰਾਗ ਦੇ ਵਿੱਚ ਬਚਨ ਕਰਦੇ ਨੇ, ਭਾਈ ਹੋਰ ਕਿੰਨੀ ਲੁਕਾਈ ਉਹਨਾਂ ਦੇ ਨਾਲ ਛੁੱਟ ਜਾਂਦੀ ਹੈ, ਐਸਾ ਤੇਜ ਪ੍ਰਤਾਪ ਨਾਮ ਦੇ ਸਦਕੇ ਤਿੰਨਾਂ ਨੂੰ ਪ੍ਰਾਪਤ ਹੁੰਦਾ ਹੈ ਜੀਓ।
1: ਮਹੱਲਾ ਚੌਥਾ।
0: ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸੰਸਾਰ ਸਾਗਰ ਤੋਂ ਤਰਨ ਵਾਸਤੇ ਅਨੇਕ ਪ੍ਰਕਾਰ ਦੇ ਧਾਰਮਿਕ ਕਰਮ ਕਾਂਡ ਲੋਕ ਕਰਦੇ ਨੇ। ਵੇਦਾਂ ਦੀਆਂ ਸੁਣਿਆ ਹੈ ਕਿ 64,000 ਸੁਰਤੀਆਂ ਕੇਵਲ ਤਾਂ ਕੇਵਲ ਕਰਮ ਕਾਂਡ ਦਾ ਕਥਨ ਕਰਦੀਆਂ ਨੇ, ਤੇ ਮਹਾਰਾਜ ਉਹ ਜਿਹੜੀਆਂ 64,000 ਸੁਰਤੀਆਂ ਨੇ ਉਹਨਾਂ ਦੁਆਰਾ ਕਥਨ ਕੀਤੇ ਹੋਏ ਕਰਮ ਕਾਂਡ ਨੇ ਕਿ ਉਹ ਸੰਸਾਰ ਸਾਗਰ ਤੋਂ ਜੀਵਾਂ ਨੂੰ ਤਾਰਦੇ ਨਹੀਂ, ਕਿ ਉਹ ਕਰਮ ਚੰਗੇ ਨਹੀਂ, ਕਿ ਉਹ ਕਰਮ ਕਾਂਡ ਉੱਤਮ ਨਹੀਂ। ਮਹਾਰਾਜ ਸਾਰਿਆਂ ਦੇ ਵਿੱਚੋਂ ਉੱਤਮ ਕਾਰਜ ਕਿਹੜਾ ਜਿਸ ਦੇ ਨਾਲ ਜੀਵ ਤਰ ਜਾਵੇ? ਤੇ ਹਜ਼ੂਰ ਫਰਮਾਉਂਦੇ ਹਨ
1: ਹਰ ਕੀਰਤ ਉੱਤਮ ਨਾਮ ਹੈ।
0: ਭਾਈ ਜਿਹੜੇ ਬੇਅੰਤ ਪ੍ਰਕਾਰ ਦੇ ਕਰਮ ਕਾਂਡ, ਜਲ ਧਾਰੇ, ਧੂਣੀਆਂ ਤਪਾਉਣੀਆਂ, ਤਪ ਕਰਨਾ, ਪੁੱਠੇ ਲਟਕਣਾ ਇਤਿਆਦਿਕ ਸਾਧਨ ਕਹੇ ਜਾਂਦੇ ਨੇ, ਕਪਾਲੀ ਆਸਣ ਕਰਨਾ ਇਤਿਆਦਿਕ ਸਾਧਨ ਕਹੇ ਜਾਂਦੇ ਨੇ ਨਾ, ਜਿੰਨੇ ਵੀ ਯਤਨ ਹੱਠ ਯੋਗ ਇਤਿਆਦਿਕ ਕਹੇ ਜਾਂਦੇ ਨੇ, ਸਾਰਿਆਂ ਹੀ ਕਰਮਾਂ ਦੇ ਵਿੱਚੋਂ ਹਰ ਕੀਰਤ ਉੱਤਮ ਨਾਮ ਹੈ। ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕੀਰਤੀ ਰਸਨਾ ਦੇ ਨਾਲ ਗਾਇਨ ਕਰਨੀ ਹੈ, ਤੇ ਜਿਹੜਾ ਇਸੇ ਪ੍ਰਕਾਰ ਮੁਖ ਦੇ ਵਿੱਚੋਂ ਨਾਮ ਜਪਣਾ ਹੈ, ਇਹ ਸਾਰਿਆਂ ਦੇ ਵਿੱਚੋਂ ਉੱਚਾ ਹੈ। ਕੋਈ ਵੀ ਜਪ, ਕੋਈ ਵੀ ਤਪ, ਕੋਈ ਵੀ ਸਾਧਨ, ਕੋਈ ਵੀ ਸ੍ਰੇਸ਼ਟਾਚਾਰ ਦਾ ਕਰਮ ਨਾਮ ਦੇ ਤੁਲ ਨਹੀਂ ਪੁੱਜਦਾ ਹੈ। ਰਾਮ ਨਾਮ ਸਰ ਤਉ ਨਾ ਪੁੱਜੈ, ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਨਹੀਂ ਕੋਈ ਪੁੱਜਦਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਭਾਈ ਹਰੀ ਵਾਹਿਗੁਰੂ ਜੀ ਦਾ ਨਾਮ ਹੀ ਜਪਣਾ ਸਾਰਿਆਂ ਤੋਂ ਉੱਤਮ ਕਰਮ ਹੈ।
1: ਕਲ ਯੁਗ ਕਰਨੀ ਸਾਰ,
0: ਮਹਾਰਾਜ ਜੱਗ ਕਰਨੇ ਦੀ ਬੜੀ ਮਹਿਮਾ ਵੇਦਾਂ ਨੇ ਗਾਈ ਹੈ। ਪੁਰਾਤਨ ਸਮਿਆਂ ਤੋਂ ਰਾਜੇ ਮਹਾਰਾਜੇ ਜੱਗ ਕਰਦੇ ਰਹੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ ਜਿਹੜੇ ਉੱਤਮ ਕਰਮ ਇਤਿਆਦਿਕ ਕਹੇ ਜਾਂਦੇ ਨੇ ਨਾ, ਜੱਗ ਇਤਿਆਦਿਕ, ਇਹ ਸਾਰੇ ਸੱਤ ਤੀਰਥ ਉਹਨਾਂ ਯੁਗਾਂ ਦਾ ਧਰਮ ਹੈ। ਕਲਮਹਿ ਕੀਰਤ ਹਰ ਨਾਮਾ, ਭਾਈ ਇਹ ਉਹਨਾਂ ਯੁਗਾਂ ਦਾ ਧਰਮ ਸੀ। ਸੱਤ ਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ, ਕਲ ਕੇਵਲ ਨਾਮ ਆਧਾਰ। ਦੁਨੀਆਂ ਦੇ ਉੱਪਰ ਰਾਜੇ ਰਾਜ ਕਰਦੇ ਨੇ ਨਾ, ਸਾਧ ਸੰਗਤ ਜੀ, ਪੁਰਾਤਨ ਸਮੇਂ ਦੇ ਸ਼ਾਸਕਾਂ ਦਾ ਰਾਜ ਜੋ 1000 ਸਾਲ ਪਹਿਲਾਂ ਕਾਨੂੰਨ ਸਨ ਉਹ ਅੱਜ ਨਹੀਂ ਚੱਲਦੇ, ਜੋ ਔਰੰਗਜ਼ੇਬ ਦੇ ਇਸਲਾਮਕ ਮਤ ਦੇ ਅਸੂਲ ਸਨ ਉਹ ਵੀ ਅੱਜ ਨਹੀਂ ਚੱਲਦੇ। ਇਸੇ ਪ੍ਰਕਾਰ ਸਾਧ ਸੰਗਤ ਜੀ ਕਾਨੂੰਨ ਬਦਲਦੇ ਨੇ ਸਮੇਂ ਦੇ ਨਾਲ। ਜਦੋਂ ਸਰਕਾਰਾਂ ਬਦਲਦੀਆਂ ਨੇ ਤੇ ਕਈ ਸਾਰੇ ਕਾਨੂੰਨ ਬਦਲ ਜਾਇਆ ਕਰਦੇ ਨੇ। ਇਸੇ ਪ੍ਰਕਾਰ ਜਦੋਂ ਯੁੱਗ ਬਦਲਦੇ ਨੇ ਨਾ ਤੇ ਕਈ ਮਰਿਆਦਾ ਬਦਲ ਜਾਇਆ ਕਰਦੀਆਂ ਨੇ, ਸਾਰੀਆਂ ਨਹੀਂ ਬਦਲਦੀਆਂ। ਮਨੁੱਖਾਂ ਦਾ ਜਨਮ ਪਹਿਲਾਂ ਵਾਂਗੂ ਹੀ ਹੁੰਦਾ, ਮਰਦੇ ਪਹਿਲਾਂ ਵਾਂਗੂ ਹੀ ਨੇ, ਅੰਤਮ ਸੰਸਕਾਰ ਪਹਿਲਾਂ ਵਾਂਗੂ ਹੀ ਹੁੰਦੇ ਨੇ, ਭੁੱਖ ਪਹਿਲਾਂ ਹੀ ਵਾਂਗੂ ਲੱਗਦੀ ਹੈ, ਭੋਜਨ ਪਹਿਲਾਂ ਵਾਂਗੂ ਹੀ ਛਕਦੇ ਨੇ। ਪਹਿਲਾਂ ਨਰੂਵਾ ਛਕਦੇ ਸੀ ਤੇ ਅੱਜ ਕੱਲ੍ਹ ਸਾਧ ਸੰਗਤ 'ਚ ਡੈਡ ਫੂਡ ਛਕੀ ਜਾਂਦੇ ਨੇ, ਫਾਸਟ ਫੂਡ ਕਹਿ ਕਰਕੇ, ਇਸੇ ਪ੍ਰਕਾਰ ਬਿਮਾਰੀਆਂ ਲਾਉਣ ਵਾਲਾ। ਇਸੇ ਪ੍ਰਕਾਰ ਕੁਝ ਚੀਜ਼ਾਂ ਬਦਲ ਜਾਂਦੀਆਂ ਨੇ, ਸਾਰੀਆਂ ਨਹੀਂ ਬਦਲਦੀਆਂ। ਕੁਛ ਕਾਨੂੰਨ ਬਦਲਦੇ ਨੇ ਨਾ, ਕੁਛ ਕਾਨੂੰਨ ਬਦਲਣ ਵਾਂਗੂ ਇਹ ਧਾਰਮਿਕ ਮਰਿਆਦਾਵਾਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਦਲੀਆਂ। ਸਤਯੁੱਗ ਦੇ ਸਮੇਂ ਦੇ ਅੰਦਰ ਜੀਵ ਸੱਤਵਾਦੀ ਸਨ, ਤ੍ਰੇਤੇ ਯੁੱਗ ਦੇ ਅੰਦਰ ਜੱਗ ਕਰਿਆ ਕਰਦੇ ਸਨ, ਦੁਆਪਰ ਯੁੱਗ ਦੇ ਅੰਦਰ ਪੂਜਾ ਆਚਾਰ ਕਰਮ ਸ਼ੁਭ ਮੰਨੇ ਜਾਂਦੇ ਸਨ, ਤੀਨੋ ਯੁੱਗ ਤੀਨੋ ਦੜੇ, ਉਹਨਾਂ ਤਿੰਨਾਂ ਯੁੱਗਾਂ ਦੇ ਅੰਦਰ ਇਹ ਤਿੰਨ ਜਿਹੜੇ ਕਰਮ ਸਨ ਇਹ ਦ੍ਰਿੜ ਕੀਤੇ ਜਾਂਦੇ ਰਹੇ। ਪਰ ਕਲਯੁੱਗ ਦੇ ਸਮੇਂ ਦੇ ਅੰਦਰ ਕਲ ਕੇਵਲ ਨਾਮ ਆਧਾਰ, ਕਲਯੁੱਗ ਦੇ ਸਮੇਂ ਵਿੱਚ ਕੇਵਲ ਤਾਂ ਕੇਵਲ ਜੀਵਾਂ ਨੂੰ ਤਰਨ ਵਾਸਤੇ ਸੰਸਾਰ ਸਾਗਰ ਤੋਂ ਨਾਮ ਦਾ ਹੀ ਆਸਰਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸਾਧ ਸੰਗਤ ਜੀ ਕਿਸਾਨ ਵੀਰ ਖੇਤੀ ਕਰਦੇ ਨੇ ਨਾ, ਜ਼ਮੀਨ ਨੂੰ ਵਾਹ ਕਰਕੇ ਵਿੱਚ ਬੀਜ ਬੀਜਦੇ ਨੇ। ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜਿਆ ਜਾਵੇ ਤੇ ਫਿਰ ਫਲੀ ਭੂਤ ਨਹੀਂ ਹੁੰਦਾ। ਰੁੱਤ ਦੇ ਅਨੁਸਾਰ ਬੀਜ ਬੀਜਿਆ ਜਾਵੇ ਤੇ ਫਿਰ ਫਲੀ ਭੂਤ ਹੁੰਦਾ ਹੈ, ਬਹੁਤਾ ਲਾਭ ਪ੍ਰਾਪਤ ਹੁੰਦਾ। ਸਾਧ ਸੰਗਤ ਜੀ ਉਹ ਰੁੱਤ ਲੰਘ ਗਈ ਜੱਗ ਕਰਨੇ ਦੀ, ਉਹ ਰੁੱਤ ਲੰਘ ਗਈ ਪੂਜਾ ਆਚਾਰ ਇਤਿਆਦਿਕ ਦੀ, ਹੁਣ ਜਿਹੜੀ ਰੁੱਤ ਇਹ ਕਲਯੁੱਗ ਦੇ ਸਮੇਂ ਦੀ ਹੈ, ਕਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਨਾਮ ਬੀਜਣ ਦੀ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਸਰੀਰ ਰੂਪੀ ਖੇਤ ਦੇ ਅੰਦਰ, ਹਿਰਦੇ ਰੂਪੀ ਕਿਆਰੇ ਦੇ ਅੰਦਰ ਕੇਵਲ ਤਾਂ ਕੇਵਲ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਰੂਪੀ ਬੀਜ ਨੂੰ ਬੀਜ ਲੈਣਾ ਕਰੋ। ਵੱਡਾ ਭਾਰੀ ਸੁੱਖ ਰੂਪੀ ਦਰਖਤ ਇਸ ਤੋਂ ਪੈਦਾ ਹੋਵੇਗਾ, ਜਿਸ ਤੋਂ ਸੁੱਖਾ ਰੂਪੀ ਛਾਇਆ ਤੇ ਮਿਲੇਗੀ, ਪਦਾਰਥਾਂ ਦੇ ਮਾਨਣੇ ਰੂਪੀ ਛਾਇਆ ਤੇ ਮਿਲੇਗੀ, ਬ੍ਰਹਮ ਗਿਆਨ ਦਾ ਫਲ ਵੀ ਪ੍ਰਾਪਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਕਲਯੁੱਗ ਕਰਨੀ ਸਾਰ, ਵਿੱਚ ਕਲਯੁੱਗ ਕਰਨੀ ਸਾਰ, ਕਲਯੁੱਗ ਦੇ ਸਮੇਂ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਜਪਣੇ ਦੀ ਕਰਨੀ ਹੀ ਸ੍ਰੇਸ਼ਟ ਹੈ ਸਾਰਿਆਂ ਕਰਮਾਂ ਤੋਂ।
1: ਮਤ ਗੁਰਮਤ ਕੀਰਤ ਪਾਈਆ,
0: ਇਸ ਕਰਕੇ ਆਪਣੀ ਮਤ ਦੇ ਅੰਦਰ ਗੁਰਮਤ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰਨੀ ਪਾਈ ਦੀ ਹੈ ਜੀਓ। ਜੇ ਕੋਈ ਕਹੇ ਆਪਣੀ ਸਿਆਣਪ ਦੇ ਨਾਲ, ਚਤੁਰਾਈ ਦੇ ਨਾਲ, ਬੁੱਧੀ ਦੇ ਨਾਲ, ਬਲ ਦੇ ਨਾਲ, ਅਕਲ ਦੇ ਨਾਲ, ਆਪਣੀਆਂ ਇਸੇ ਪ੍ਰਕਾਰ ਕਿਸੇ ਪ੍ਰਕਾਰ ਸੁਰਤੀਆਂ ਮਨ ਦੀਆਂ ਲਗਾ ਕਰਕੇ ਮੈਂ ਨਾਮ ਜਪ ਲਵਾਂ ਤੇ ਨਹੀਂ ਜਪਿਆ ਜਾਂਦਾ, ਕਿਵੇਂ ਜਪਿਆ ਜਾਂਦਾ ਜੀ? ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਾ ਤੇ ਗੁਰਮਤ ਦੀ ਦਾਤ ਦੇਣਾ ਕਰਦੇ ਨੇ, ਆਪਣੀ ਸ੍ਰੇਸ਼ਟ ਮਤ ਸਿੱਖ ਦੀ ਮਤ ਦੇ ਅੰਦਰ ਵਸਾ ਦਿੰਦੇ ਨੇ, ਵਿਸ਼ੇ ਵਿਸ਼ੈਣੀ ਮਤ ਨੂੰ ਬਦਲ ਕਰਕੇ ਆਤਮ ਵਿਸ਼ੈਣੀ ਮਤ ਬਣਾ ਦਿੰਦੇ ਨੇ, ਸ਼ੁਭ ਸਿੱਖਿਆ ਮਤ ਦੇ ਅੰਦਰ ਵਸਾ ਦਿੰਦੇ ਨੇ। ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਤ ਦੇ ਅੰਦਰ ਗੁਰਮਤ ਬਖਸ਼ਦੇ ਨੇ, ਕੀਰਤ ਪਾਈ ਹੈ ਉਹਨਾਂ ਨੇ ਸਤਿਗੁਰੂ ਜੀ ਦੇ ਪਾਸੋਂ ਵਾਹਿਗੁਰੂ ਜੀ ਦੀ ਕੀਰਤੀ ਕਰਨੇ ਦੀ ਦਾਤ ਪਾਈ ਹੈ ਜੀਓ।
1: ਹਰ ਨਾਮਾ ਹਰ ਉਰਤ ਹਾਰ,
0: ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮਾਂ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਅੰਦਰ ਹਾਰ ਵਾਂਗੂ ਪਾ ਕਰਕੇ ਰੱਖਦੇ ਨੇ। ਜਿਵੇਂ ਸਾਧ ਸੰਗਤ ਜੀ ਜਿਹੜੇ ਗਹਿਣੇ ਪਾਉਣ ਦੇ ਸ਼ੌਕੀਨ ਲੋਕ ਨੇ, ਵਿਸ਼ੇਸ਼ ਕਰਕੇ ਬੀਬੀਆਂ ਗਲ ਦੇ ਵਿੱਚ ਹਾਰ ਪਾਉਂਦੀਆਂ ਨੇ, ਉਂਗਲਾਂ ਦੇ ਵਿੱਚ ਅੰਗੂਠੀਆਂ ਪਾਉਂਦੀਆਂ ਨੇ, ਪੈਰਾਂ ਵਿੱਚ ਪੰਜੇਬਾਂ ਪਾਉਂਦੀਆਂ ਨੇ, ਜਿਵੇਂ ਗਲ ਦੇ ਵਿੱਚ 9 ਲੱਖਾਂ ਹਾਰ ਪਾਇਆ ਹੋਵੇ ਤੇ ਬੀਬੀ ਲਾਹ ਕਰਕੇ ਰੱਖਦੀ ਨਹੀਂ ਨਾ, ਉਸ ਨੂੰ ਬੜੇ ਪਿਆਰ ਦੇ ਨਾਲ ਪਾ ਕਰਕੇ ਰੱਖਦੀ ਹੈ, ਸਭਨਾਂ ਨੂੰ ਪਤਾ ਲੱਗੇ ਮੈਂ ਹਾਰ ਪਾਇਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਗਹਿਣੇ ਪਾਉਣ ਵਾਲਿਆਂ ਦਾ ਗਹਿਣਿਆਂ ਦੇ ਨਾਲ ਪਿਆਰ ਹੈ, ਨਾਮ ਦਾ ਜਪ ਕਰਨ ਵਾਲਿਆਂ ਦਾ ਨਾਮ ਦੇ ਨਾਲ ਪਿਆਰ ਹੈ, ਤੇ ਵਾਹਿਗੁਰੂ ਜੀ ਦੇ ਨਾਮਾਂ ਦਾ ਹਾਰ ਆਪਣੇ ਗਲ ਵਿੱਚ ਸਦਾ ਪਾ ਕੇ ਰੱਖਦੇ ਨੇ। ਸਦਾ ਗਲ ਵਿੱਚ ਪਾ ਕਰਕੇ ਕੀ ਰੱਖਣਾ? ਜੋ ਕੰਠ ਚੋਂ ਗਲੇ ਚੋਂ ਤਿਸ ਦਾ ਨਾਮ ਹਰ ਵੇਲੇ ਉਚਾਰਦੇ ਰਹਿਣਾ, ਜੋ ਰਸਨਾ ਦੇ ਨਾਲ ਰੱਟਦੇ ਰਹਿਣਾ, ਬੋਲਦੇ ਰਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਜੋ ਗਲੇ ਦੇ ਅੰਦਰ ਇਸ ਪ੍ਰਕਾਰ ਸਾਧ ਸੰਗਤ ਜੀ ਅਵਸਥਾ ਵੀ ਹਨ, ਬੈਖਰੀ ਬਾਣੀ ਦੁਆਰਾ ਜਪਣਾ ਰਸਨਾ ਦੇ ਨਾਲ ਬੋਲ ਕੇ, ਮੱਧਮਾ ਬਾਣੀ ਦੁਆਰਾ ਰਸਨਾ ਨਹੀਂ ਹਿੱਲਦੀ, ਬੁੱਲ ਨਹੀਂ ਹਿੱਲਦੇ, ਪਰ ਗਲੇ 'ਚ ਜਾਪ ਚੱਲਦਾ, ਇਸ ਨੂੰ ਵੀ ਸਾਧ ਸੰਗਤ ਜੀ ਗਲੇ ਦੇ ਜਾਪ ਨੂੰ ਗਲੇ ਦਾ ਹਾਰ ਆਖਿਆ ਜਾਂਦਾ ਹੈ। ਭਾਈ ਜੋ ਗਲੇ ਦੇ ਅੰਦਰ ਮੱਧਮਾ ਬਾਣੀ ਦੁਆਰਾ ਜਪਣਾ ਹੈ, ਇਹ ਰਾਮ ਜੀ ਦੇ ਨਾਮਾਂ ਦਾ ਹਾਰ ਗੁਰੂ ਪਿਆਰੇ ਸਦਾ ਪਹਿਰਦੇ ਹਨ।
1: ਵੱਡ ਭਾਗੀ ਜਿਨ ਹਾਰ ਤਿਹਾਇਆ,
0: ਦੁਨੀਆਂ ਦੇ ਅੰਦਰ ਸਭ ਤੋਂ ਵੱਡਿਆ ਭਾਗਾਂ ਵਾਲੇ ਪ੍ਰਾਣੀ ਉਹ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਇਆ ਹੈ ਜੀਓ
1: ਸੌਂਪਿਆ ਹਰ ਭੰਡਾਰ
0: ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭੰਡਾਰਾ ਹੀ ਤਿੰਨਾਂ ਨੂੰ ਦੇ ਦਿੱਤਾ ਹੈ ਤੇ ਭੰਡਾਰਾ ਦੇ ਕਰਕੇ ਬਚਨ ਕਰ ਦਿੱਤੇ ਨੇ ਖਾ ਵਹੇ ਖਰਚਾਹੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਤਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਾਇਆ ਨਿਧਾਨਾ ਐਸਾ ਕਿਰਪਾ ਕਰਕੇ ਆਪ ਜੀ ਨੇ ਖਜ਼ਾਨਾ ਹੀ ਦੇ ਦਿੱਤਾ ਹੈ। ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਬਚਨ ਨੇ ਕਿ ਜਿਹੜਾ ਇਹ ਨਾਮ ਹੈ ਸਭ ਤੋਂ ਵੱਡਾ ਭੰਡਾਰਾ ਤੇ ਭੰਡਾਰਾ ਵੀ ਰਤਨਾਂ ਦਾ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਉਹ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਪਿਓ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਦੀ ਪਿਤਾ ਗੁਰੂ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਗੁਰੂ ਪਿਤਾ ਜੀ ਦਾ ਦਾਦਾ ਸਤਿਗੁਰੂ ਜੀ ਦਾ ਇਹ ਖਜ਼ਾਨਾ ਖੋਲ ਕੇ ਦੇਖਿਆ ਇਹ ਖਜ਼ਾਨਾ ਐਸਾ ਲਬਾ ਲਬ ਭਰਿਆ ਖਾਂਦਿਆਂ ਖਰਚਦਿਆਂ ਕਦੇ ਮੁੱਕਦਾ ਹੀ ਨਹੀਂ ਖਾਂਦਿਆਂ ਖਰਚਦਿਆਂ ਕਦੇ ਤੋਟਾ ਘਾਟਾ ਨਹੀਂ ਇਸ ਦੇ ਵਿੱਚ ਆਉਂਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੰਮ੍ਰਿਤ ਨਾਮ ਸਤਿਗੁਰਾਂ ਦੇ ਰਾਹੀਂ ਜਗਿਆਸੂ ਨੇ ਦਿੱਤਾ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਦਾ ਭੰਡਾਰਾ ਹੀ ਗੁਰਸਿੱਖ ਨੂੰ ਦੇ ਦਿੱਤਾ ਹੈ ਜੀਓ
1: ਬਿਨ ਨਾਵੈ ਜੇ ਕਰਮ ਕਮਾਵਣੇ
0: ਮਹਾਰਾਜ ਜਿਹੜੇ ਨਾਮ ਤੇ ਨਹੀਂ ਜਪਦੇ ਪਰ ਕਰਮ ਕਾਂਡ ਹੋਰ ਨਾਨਾ ਪ੍ਰਕਾਰ ਦੇ ਕਰਦੇ ਨੇ ਉਹਨਾਂ ਦੇ ਪ੍ਰਥਾਏ ਗੁਰਮਤ ਦਾ ਨਿਰਣਾ ਕੀ ਹੈ। ਹਜ਼ੂਰ ਫਰਮਾਉਂਦੇ ਨੇ ਜਿਹੜੇ ਅੰਮ੍ਰਿਤ ਨਾਮ ਦਾ ਸਿਮਰ ਨਹੀਂ ਕਰਦੇ ਜਪ ਨਹੀਂ ਕਰਦੇ ਭਜਨ ਨਹੀਂ ਕਰਦੇ ਨਾਮ ਤੋਂ ਬਿਨਾਂ ਜਿੰਨੇ ਵੀ ਕਰਮਾਂ ਨੂੰ ਕਮਾਉਂਦੇ ਹਨ
1: ਨਿਤ ਹਉ ਮੈਂ ਹੋਏ ਖੁਆਰ
0: ਉਹਨਾਂ ਕਰਮਾਂ ਦੇ ਨਾਲ ਨਿਤਾ ਪ੍ਰਤੀ ਹਉਮੈ ਹੀ ਵੱਧਦੀ ਹੈ। ਮੈਂ ਦਾਨ ਕੀਤਾ ਮੈਂ ਤੀਰਥ ਨਹਾਤੇ ਮੈਂ ਜਪ ਕੀਤਾ ਮੈਂ ਤਪ ਕੀਤਾ ਮੈਂ ਸੰਜਮ ਕੀਤੇ ਮੈਂ ਵਰਤ ਕੀਤੇ ਮੈਂ ਸਾਰਿਆਂ ਕਰਮਾਂ ਦੇ ਨਾਲ ਜੁੜੀ ਆਉਂਦੀ ਹੈ। ਇੱਕ ਅੰਮ੍ਰਿਤ ਨਾਮ ਹੀ ਹੈ ਜਿਹੜਾ ਹਉਮੈ ਨੂੰ ਮੇਟਦਾ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਬਾਕੀ ਦੇ ਜਿਹੜੇ ਕਰਮ ਕਾਂਡ ਦੇ ਨਾਮ ਤੋਂ ਬਿਨਾਂ ਉਹ ਜੀਵ ਨੂੰ ਹੰਗਤਾ ਵਾਲਾ ਬਣਾ ਦਿੰਦੇ ਨੇ ਹਉਮੈ ਵਾਲਾ ਬਣਾ ਦਿੰਦੇ ਨੇ। ਭਾਈ ਅੰਮ੍ਰਿਤ ਨਾਮ ਜਪਣਾ ਸ੍ਰੇਸ਼ਟ ਹੈ ਨਾਮ ਤੋਂ ਬਿਨਾਂ ਜਿੰਨੇ ਕਰਮ ਕਾਂਡ ਨੇ ਉਹਨਾਂ ਨੂੰ ਕਰਨੇ ਦੇ ਨਾਲ ਜੀਵ ਦੇ ਮਨ ਵਿੱਚ ਹਉਮੈ ਆਉਂਦੀ ਹੈ ਜਿਹੜੀ ਹਉਮੈ 84 ਲੱਖ ਜੂਨੀਆਂ ਵਿੱਚ ਪਾ ਕਰਕੇ ਬਹੁਤਾ ਖੁਆਰ ਕਰਦੀ ਹੈ।
1: ਜਲ ਹਸਤੀ ਮਲ ਨਾ ਵਾਲੀਆ
0: ਮਹਾਰਾਜ ਜਿਹੜਾ ਕਰਮ ਕਰ ਲਿਆ ਜਪ ਕਰ ਲਿਆ ਦਾਨ ਕਰ ਲਿਆ ਫਲ ਤੇ ਮਿਲਣਾ ਹੀ ਹੈ ਮਹਾਰਾਜ ਉਹ ਫਿਰ ਖੁਆਰ ਕਿਵੇਂ ਹੁੰਦੇ ਨੇ ਕੋਈ ਉਦਾਹਰਣ ਦੇ ਕੇ ਸਮਝਾਓ ਨਾ। ਤੇ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ ਭਾਈ ਜਿਵੇਂ ਲਿਬੜਿਆ ਹੋਇਆ ਹਾਥੀ ਹੋਵੇ ਵੱਡਾ ਭਾਰੀ ਬਲਵਾਨ ਹਾਥੀ ਹੋਵੇ ਉਸਦਾ ਮਹਾਵਤ ਉਸਨੂੰ ਨਾ ਤਲਾਬ ਦੇ ਵਿੱਚ ਲੈ ਕਰਕੇ ਜਾਂਦਾ ਮਲ ਮਲ ਕੇ ਉਸਨੂੰ ਨਵਾਉਂਦਾ ਕੂਚੇ ਦੇ ਨਾਲ ਮਲ ਮਲ ਕੇ ਨਵਾਉਂਦਾ ਰਗੜਨੇ ਦੇ ਨਾਲ ਰਗੜ ਰਗੜ ਕੇ ਨਵਾਉਂਦਾ ਉਸਨੂੰ ਇਸੇ ਪ੍ਰਕਾਰ ਜਲ ਦੇ ਨਾਲ ਮਲ ਮਲ ਕੇ ਨਵਾਈਏ ਸਾਬਣ ਮਣ ਮਲ ਕੇ ਤਰ੍ਹਾਂ ਤਰ੍ਹਾਂ ਦੇ ਨਾਲ ਉਸਨੂੰ ਮਲ ਮਲ ਕੇ ਨਵਾਈਏ ਉਸਦੀ ਮੈਲ ਸਾਰੀ ਲਾਹ ਦੇਣਾ ਕਰੀਏ
1: ਸਿਰ ਭੀ ਫਿਰ ਪਾਵਾ ਸ਼ਾਰ
0: ਤੇ ਜਦੋਂ ਉਸ ਹਾਥੀ ਨੂੰ ਉਸ ਤਲਾਬ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਨਾ ਉਹ ਚਿੱਕੜ ਦੀ ਭਰੀ ਹੋਈ ਭਰ ਕੇ ਸੁੰਡ ਆਪਣੇ ਫਿਰ ਸਰੀਰ ਦੇ ਉੱਪਰ ਪਾ ਲੈਂਦਾ ਜੇ ਸੁੱਕੇ ਥਾਂ ਤੇ ਲੈ ਆਈਏ ਨਾ ਤੇ ਸ਼ਾਰ ਨਾਮ ਸਵਾਹ ਦਾ ਸਵਾਹ ਦੀ ਅਰਥਾਤ ਮਿੱਟੀ ਦੀ ਸੁੰਡ ਭਰਦਾ ਫਿਰ ਆਪਣੇ ਤੇ ਪਾ ਲੈਂਦਾ ਫਿਰ ਭਰਦਾ ਫਿਰ ਆਪਣੇ ਤੇ ਪਾ ਲਈ ਇਸ ਪ੍ਰਕਾਰ ਜਿੰਨਾ ਉਸਦਾ ਇਸ਼ਨਾਨ ਕਰਾਇਆ ਸੀ ਸਾਰਾ ਵਿਅਰਥ ਜਾਂਦਾ ਹੈ ਜਿਉ ਕੁੰਚਰ ਇਸ਼ਨਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕੀਤੇ ਨੇ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰਿਆ ਗੁਮਾਨ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਤੀਰਥ ਨਹਾ ਲਏ ਬਰਤ ਕਰ ਲਏ ਨੇਮ ਕਰ ਲਏ ਸੰਜਮ ਕਰ ਲਏ ਪਰ ਮਨ ਵਿੱਚ ਹੰਕਾਰ ਧਾਰਨ ਕਰ ਲਿਆ ਗੁਮਾਨ ਧਾਰਨ ਕਰ ਲਿਆ ਮੈਂ ਇਹ ਸਾਧਨ ਕੀਤੇ ਨੇ ਤੇ ਸਾਰੇ ਵਿਅਰਥ ਚਲੇ ਜਾਂਦੇ ਨੇ ਜਿਵੇਂ ਹਾਥੀ ਦਾ ਕਰਾਇਆ ਇਸ਼ਨਾਨ ਵਿਅਰਥ ਚਲਿਆ ਜਾਂਦਾ ਹੈ ਇਸ਼ਨਾਨ ਕਰਵਾਇਆ ਜਾਂਦਾ ਮੈਲ ਲਾਹ ਦਿੱਤੀ ਜਾਵੇ ਗੰਦਗੀ ਲਾਹ ਦਿੱਤੀ ਜਾਵੇ ਤੇ ਸ਼ਿੰਗਾਰ ਇਸ ਦਾ ਕੀਤਾ ਜਾਵੇ ਸੰਧੂਰ ਇਤਿਆਦਿਕ ਲਾ ਕਰਕੇ ਪਰ ਜਦੋਂ ਉਸ ਨੂੰ ਨਿਭਾਲਿਆ ਜਾਂਦਾ ਫਿਰ ਖੇਹ ਦੀ ਭਰ ਕੇ ਸੁੰਡ ਆਪਣੇ ਤੇ ਪਾ ਲੈਂਦਾ ਹੈ ਚਿੱਕੜ ਦੀ ਪਾ ਲੈਂਦਾ ਹੈ ਉਸਦਾ ਇਸ਼ਨਾਨ ਵਿਅਰਥ ਜਾਂਦਾ ਹੈ। ਭਾਈ ਐਵੇਂ ਨਾਮ ਦਾ ਜਿਹੜੇ ਜਪ ਨਹੀਂ ਕਰਦੇ ਤੇ ਬਾਕੀ ਕਰਮ ਕਾਂਡ ਕਰਦੇ ਨੇ ਹਉਮੈ ਦੇ ਸਹਿਤ ਹੋਣੇ ਕਰਕੇ ਸਾਰੇ ਕਰਮ ਉਹਨਾਂ ਦੇ ਵਿਅਰਥ ਚਲੇ ਜਾਂਦੇ ਹਨ ਜੀਓ।
1: ਹਰ ਮੇਲ ਹੋ ਸਤਿਗੁਰ ਦਇਆ ਕਰ
0: ਮਹਾਰਾਜ ਫਿਰ ਸਾਡਾ ਉਧਾਰ ਕਿਵੇਂ ਹੋਵੇ ਤੇ ਹਜ਼ੂਰ ਬਚਨ ਕਰਦੇ ਨੇ ਭਾਈ ਐਵੇਂ ਅਰਦਾਸਾਂ ਬੇਨਤੀਆਂ ਕਰਦੇ ਰਹੀਏ ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਨਾਲ ਮੇਲ ਦੇਣਾ ਕਰੋ।
1: ਮਨ ਵਸਾਇ ਏਕ ਅੰਕਾਰ,
0: ਮਹਾਰਾਜ ਸਾਡੇ ਮਨ ਦੇ ਅੰਦਰ ਇੱਕ ਉਹ ਅੰਕਾਰ ਪਰਮੇਸ਼ਰ ਜੀ ਦਾ ਨਾਮ ਵਸ ਜਾਵੇ।
1: ਗੁਰਮੁਖ ਸੁਣ ਹਰ ਮੰਨਿਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਇੱਕ ਉਹ ਅੰਕਾਰ ਪਰਮੇਸ਼ਰ ਜੀ ਮਿਲਦੇ ਵੀ ਨੇ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਿਆ ਤੇ ਸੁਣ ਕਰਕੇ ਹਰੀ ਪਰਮੇਸ਼ਰ ਜੀ ਦਾ ਨਾਮ ਦਾ ਮੰਨਣ ਮਨ ਦੇ ਵਿੱਚ ਕਰ ਲਿਆ, ਅਰਥਾਤ ਮਨ ਦੇ ਵਿੱਚ ਉਹ ਨਾਮ ਨੂੰ ਕਦੇ ਵਿਸਾਰਿਆ ਨਹੀਂ, ਹਰ ਵੇਲੇ ਮਨ ਦੇ ਅੰਦਰ ਨਾਮ ਦਾ ਚਿੰਤਨ ਕੀਤਾ ਹੈ।
1: ਜਨ ਨਾਨਕ ਤਿਨ ਜੈਕਾਰ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹਨਾਂ ਨੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ, ਫਿਰ ਉਹਨਾਂ ਦੀ ਜਗਤ ਦੇ ਅੰਦਰ ਜੈ ਜੈਕਾਰ ਹੁੰਦੀ ਹੈ, ਉਹਨਾਂ ਦਾ ਬਹੁਤਾ ਮਾਣ ਸਨਮਾਨ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਵਡਿਆਈਆਂ ਵੀ ਕੈਸੀਆਂ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਭਾਈ ਐਸੀਆਂ ਵੱਡੀਆਂ ਵਡਿਆਈਆਂ ਦੇ ਉਹ ਮਾਲਕ ਬਣਦੇ ਹਨ।
1: ਪੌੜੀ
0: ਪੌੜੀ ਦੁਆਰਾ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਫਰਮਾਉਂਦੇ ਹਨ ਜੀਉ,
1: ਰਾਮ ਨਾਮ ਵਖਰ ਹੈ ਉਤਮ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਜਿਵੇਂ ਜਿਵੇਂ ਸੁਣਦੇ ਹਾਂ ਮਨ ਨੂੰ ਸ਼ਾਂਤੀ ਆਉਂਦੀ ਹੈ, ਧੀਰਜ ਆਉਂਦਾ ਹੈ। ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੇ ਹੋਰ ਗੁਣ ਵਖਿਆਣ ਕਰਕੇ ਸੁਣਾਓ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜਿੰਨੀਆਂ ਵੀ ਦੁਨੀਆਂ ਦੇ ਅੰਦਰ ਵਸਤੂਆਂ ਕਹੀਆਂ ਜਾਂਦੀਆਂ ਨੇ ਨਾ, ਭਾਵੇਂ ਕਿਸੇ ਪ੍ਰਕਾਰ ਦੇ ਭੰਡਾਰੇ ਨੇ, ਤੋਸ਼ੇ ਖਾਨੇ ਨੇ, ਹੀਰੇ ਜਵਾਹਰਾਤ ਸੁੱਚੇ ਮੋਤੀ ਨੇ, ਜਿੰਨੀਆਂ ਵੀ ਕੀਮਤੀ ਵਸਤੂਆਂ ਕਹੀਆਂ ਜਾਂਦੀਆਂ ਨੇ, ਰਾਮ ਨਾਮ ਵੱਖਰ ਹੈ, ਵੱਖਰ ਦਾ ਅਰਥ ਹੈ ਵਸਤੂ, ਉੱਤਮ ਸਾਰੀਆਂ ਵਸਤੂਆਂ ਦੇ ਵਿੱਚੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉੱਤਮ ਹੈ। ਨਾਮ ਵਸਤੂ ਦੇ ਬਰਾਬਰ ਕੋਈ ਵੀ ਵਸਤੂ ਨਹੀਂ ਪੁੱਜਦੀ ਹੈ।
1: ਹਰ ਨਾਇਕ ਪੁਰਖ ਹਮਾਰਾ,
0: ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਉਹ ਸਾਡੇ ਨਾਇਕ ਪੁਰਖ ਨੇ, ਸਾਡੇ ਆਗੂ ਪੁਰਖ ਨੇ, ਸਾਡੇ ਮੁਖੀਏ ਪੁਰਖ ਨੇ, ਸਾਡੇ ਪ੍ਰਧਾਨ ਪੁਰਖ ਨੇ। ਜਿਵੇਂ ਮੁਖੀਆ ਆਖੇ ਤਿਵੇਂ ਸਾਰੇ ਮੰਨਦੇ ਨੇ ਨਾ, ਇਵੇਂ ਜਿਵੇਂ ਪਰਮੇਸ਼ਰ ਜੀ ਹੁਕਮ ਵਿੱਚ ਚਲਾਉਂਦੇ ਨੇ ਸਾਰੇ ਹੁਕਮ ਵਿੱਚ ਚੱਲਦੇ ਨੇ। ਭਾਈ ਸਾਡੇ ਨਾਇਕ ਜੀ, ਸਾਡੇ ਮੁਖੀਏ ਜੀ, ਸਾਡੇ ਸਰਵ ਸ੍ਰੇਸ਼ਟ ਅਕਾਲ ਪੁਰਖ ਜੀ ਸਾਰਿਆਂ ਤੋਂ ਮੋਹਰੀ ਹਨ, ਮੁਖੀਏ ਹਨ, ਪ੍ਰਧਾਨ ਹਨ ਤੇ ਪੁਰਖ ਰੂਪ ਹਨ।
1: ਹਰ ਖੇਲ ਕੀਆ ਹਰ ਆਪੇ ਵਰਤਾ,
0: ਪੁਰਖ ਤੋਂ ਭਾਵ ਲੈਣਾ ਕਰੀਏ ਵਿਆਪਕ ਰੂਪ, ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਹੈ ਹਰੀ ਪਰਮੇਸ਼ਰ ਜੀ ਨੇ ਨਾ, ਸ੍ਰਿਸ਼ਟੀ ਦੀ ਰਚਨਾ ਕਰਨੇ ਰੂਪੀ ਇਹ ਸਾਰਾ ਖੇਲ ਪਸਾਰਾ ਆਪੇ।

0: ਸਾਰੇ ਜਗਤ ਦੇ ਜੀਵਾਂ ਨੂੰ ਵਣਜਾਰਾ ਰੂਪ ਬਣਾ ਦਿੱਤਾ। ਵਣਜਾਰਾ ਹੁੰਦਾ ਜਿਹੜਾ ਵਣਜ ਕਰਨ ਵਾਲਾ ਹੋਵੇ, ਜਿਹੜਾ ਸੌਦਾ ਖਰੀਦਣ ਵਾਲਾ ਹੋਵੇ, ਇਸ ਨੂੰ ਕਿਹਾ ਜਾਂਦਾ ਵਣਜਾਰਾ। ਸਾਰੇ ਹੀ ਜੀਵਾਂ ਨੂੰ ਪਰਮੇਸ਼ਰ ਜੀ ਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਭੇਜਿਆ, ਜਾਓ ਜਾ ਕੇ ਨਾਮ ਦੇ ਵਣਜਾਰੇ ਕਰੋ, ਬਣੋ ਜਾ ਕਰਕੇ ਸਵਾਸਾਂ ਦੇ ਬਦਲੇ ਨਾਮ ਖਰੀਦ ਲੈਣਾ ਕਰੋ, ਅਰਥਾਤ ਸਵਾਸ ਸਵਾਸ ਜਪ ਕਰਕੇ ਸਵਾਸਾਂ ਨੂੰ ਸਫਲਿਆ ਕਰ ਲੈਣਾ ਕਰੋ। ਅਤੇ ਇੱਥੇ ਆ ਕਰਕੇ ਨਾਮ ਦੇ ਵਣਜਾਰੇ ਵਿਰਲੇ ਬਣੇ, ਕੋਈ ਧਨ ਦੇ ਵਣਜਾਰੇ ਬਣੇ, ਕੋਈ ਮੋਹ ਦੇ ਵਣਜਾਰੇ ਬਣੇ, ਕੋਈ ਸੰਬੰਧੀਆਂ ਦੇ ਇਸੇ ਪ੍ਰਕਾਰ ਮਿਲਾਪਟ ਦੇ ਵਣਜਾਰੇ ਬਣੇ, ਕੋਈ ਖਾਣ ਪੀਣ ਹੰਢਾਉਣ ਦੇ ਵਣਜਾਰੇ ਬਣੇ, ਪਰ ਹੈ ਸਾਰੇ ਵਣਜਾਰੇ। ਕਿਸੇ ਨੇ ਸੌਦਾ ਖਰੀਦ ਲਿਆ ਚੰਗਾ, ਕਿਸੇ ਨੇ ਬੁਰਾ, ਕਿਸੇ ਨੇ ਸਾਧ ਸੰਗਤ 'ਚ ਹੀਰੇ ਖਰੀਦ ਲਏ, ਕਿਸੇ ਨੇ ਮੋਤੀ ਖਰੀਦ ਲਏ, ਕਿਸੇ ਨੇ ਸਵਾਦਲੇ ਫਲ ਖਰੀਦ ਲਏ, ਕਿਸੇ ਨੇ ਸਸਤੇ ਵੇਖ ਕੇ ਸੜੇ ਗਲੇ ਖਰੀਦ ਲਏ, ਕਿਸੇ ਨੇ ਸਬਜ਼ੀਆਂ ਉੱਤਮ ਖਰੀਦ ਲਈਆਂ, ਕਿਸੇ ਨੇ ਸਸਤੀਆਂ ਵੇਖ ਕੇ ਬਾਸੀਆਂ ਬਹੀਆਂ ਖਰੀਦ ਲਈਆਂ, ਪਰ ਹੈ ਤਾਂ ਸਾਰੇ ਵਣਜਾਰੇ ਹੀ ਨਾ। ਸੌਦਾ ਤਾਂ ਸਾਰਿਆਂ ਨੇ ਖਰੀਦਿਆ ਨਾ, ਵਾਹਿਗੁਰੂ ਜੀ ਨੇ ਵਣਜਾਰੇ ਸਭਨਾਂ ਨੂੰ ਬਣਾਇਆ। ਕੋਈ ਸੱਚ ਦਾ ਵਣਜਾਰਾ ਬਣ ਗਿਆ, ਕੋਈ ਕੱਚ ਦਾ ਬਣ ਗਿਆ, ਕੋਈ ਝੂਠ ਦਾ ਬਣ ਗਿਆ, ਕੋਈ ਫਰੇਬ ਦਾ ਬਣ ਗਿਆ, ਕੋਈ ਨਿੰਦਿਆ ਚੁਗਲੀ ਦਾ ਬਣ ਗਿਆ, ਕੋਈ ਭੋਗਾ ਪਦਾਰਥਾਂ ਦਾ ਬਣ ਗਿਆ, ਪਰ ਹੈ ਨ ਸਾਰੇ ਹੀ ਵਣਜਾਰੇ। ਪਰਮੇਸ਼ਰ ਜੀ ਨੇ ਇਸ ਪ੍ਰਕਾਰ ਚੰਗਾ ਮੰਦਾ ਸੌਦਾ ਖਰੀਦਣ ਵਾਲੇ ਕਰਮਾਂ ਦੇ ਅਨੁਸਾਰ ਸਾਰਿਆਂ ਜੀਵਾਂ ਨੂੰ ਵਣਜਾਰੇ ਬਣਾਇਆ ਹੋਇਆ ਹੈ ਜੀ।
1: ਸਭ ਜੋਤ ਤੇਰੀ ਜੋਤੀ ਵਿੱਚ ਕਰਤੇ,
0: ਪਰਮੇਸ਼ਰ ਜੀ ਦੇ ਸਨਮੁਖ ਉਚਾਰਨਾ ਕਰਦੇ ਨੇ, ਹੇ ਕਰਤੇ ਪੁਰਖ ਜੀ, ਹੇ ਜੋਤੀ ਸਰੂਪ ਜੀਓ, ਆਪ ਜੀਆਂ ਦੀ ਜੋਤ ਸਾਰਿਆਂ ਜੀਵਾਂ ਦੇ ਅੰਦਰ ਵਰਤ ਰਹੀ ਹੈ। ਸਭ ਜੋਤ ਤੇਰੀ ਜਗ ਜੀਵਨਾ, ਹੇ ਜਗਤ ਦੇ ਜੀਵਨ ਸਰੂਪ ਮਾਲਕ ਜੀ, ਸਾਰਿਆਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਸਾਰਿਆਂ ਦੇ ਅੰਦਰ ਆਪ ਜੀ ਦੀ ਹੀ ਜੋਤ ਵਸ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਕਰਤੇ ਪੁਰਖ ਜੀ, ਜੋਤੀ ਰੂਪ ਹੋ ਕਰਕੇ ਸਭਨਾ ਦੇ ਵਿੱਚ ਤੁਸੀਂ ਵਰਤਦੇ ਹੋ।
1: ਸਭ ਸੱਚ ਤੇਰਾ ਪਾਸਾਰਾ,
0: ਹੇ ਮਾਲਕ ਜੀ, ਵਾਹਿਗੁਰੂ ਜੀ, ਜਿਤਨਾ ਵੀ ਸ੍ਰਿਸ਼ਟੀ ਰੂਪੀ ਪਸਾਰਾ ਹੈ ਨਾ ਆਪ ਜੀ ਦਾ, ਇਹ ਸਾਰਾ ਸੱਚਾ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਮਹਾਰਾਜ ਜਿੰਨਾ ਵੀ ਪਸਾਰਾ ਖੰਡਾ ਬ੍ਰਹਿਮੰਡਾ ਦਾ ਕੀਤਾ, ਸਾਰਾ ਦਾ ਸਾਰਾ ਆਪ ਜੀਆਂ ਦਾ ਸੱਚਾ ਹੈ ਜੀਓ।
1: ਸਭ ਧਿਆਵਹਿ ਤੁਧ ਸਫਲ ਸੇ ਗਾਵਹਿ,
0: ਮਹਾਰਾਜ ਜੋ ਆਪ ਜੀਆਂ ਨੇ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦਾ ਪਸਾਰਾ ਕੀਤਾ ਨਾ, ਕਰੁਣਾ ਮੈਤਰੀ ਮੁਦਤਾ ਉਪੇਖਿਆ ਦਾ ਜੋ ਪਸਾਰਾ ਕੀਤਾ ਨਾ, ਜੋ ਸ਼ਰਵਣ ਮੰਨਣ ਨਿਧਿਆਸਣ ਦਾ ਪਸਾਰਾ ਕੀਤਾ ਨਾ, ਮਹਾਰਾਜ ਇਹ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਤੇ ਸਭਨਾ ਤੋਂ ਸ੍ਰੇਸ਼ਟ ਨਾਮ ਦਾ ਪਸਾਰਾ ਕੀਤਾ ਨਾ, ਆਪ ਜੀ ਦਾ ਇਹ ਸਾਰਾ ਪਸਾਰਾ ਵੀ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਤੇ ਸਤ ਸੰਗਤ ਦੇ ਅੰਦਰ ਪਸਾਰਿਆ ਹੋਇਆ ਸਤ ਰੂਪ ਹੈ ਜੀਓ।
1: ਗੁਰਮਤੀ ਹਰ ਨਿਰੰਕਾਰਾ,
0: ਸਭ ਧਿਆਵਹਿ ਤੁਧ ਸਫਲ ਸੇ ਗਾਵਹਿ, ਮਹਾਰਾਜ ਸੱਚੇ ਇਸ ਪਾਤਸ਼ਾਹ ਜੀ, ਗੁਰਮੁਖ ਜਨ ਸਾਰੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਉਣਾ ਕਰਦੇ ਨੇ, ਮਹਾਰਾਜ ਰਸਨਾ ਦੇ ਨਾਲ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਨੇ, ਤੇ ਜਿਹੜੇ ਧਿਆਉਂਦੇ ਨੇ ਜਿਹੜੇ ਗਾਉਂਦੇ ਨੇ ਸਫਲ ਸਹਿਤ ਗਿਆਨ ਫਲ ਦੇ ਹੋਏ ਨੇ। ਗੁਰਮਤੀ ਹਰ ਨਿਰੰਕਾਰਾ, ਹੇ ਨਿਰੰਕਾਰ ਹਰੀ ਜੀ, ਜਿਨ੍ਹਾਂ ਨੇ ਗੁਰਮਤ ਦੁਆਰਾ ਆਪ ਜੀ ਨੂੰ ਧਿਆਇਆ ਉਹ ਸਫਲੇ ਹੋਏ ਹਨ।
1: ਸਭ ਚਵਹੁ ਮੁਖ ਹੋ ਜਗਨਨਾਥ, ਜਗਨਨਾਥ ਜਗ ਜੀਵਨੋ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਹਨ, ਪਿਆਰਿਓ ਗੁਰਸਿੱਖੋ, ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਹਾਂ, ਸਾਰੀ ਸੰਗਤ ਨੂੰ ਸਾਰਿਆਂ ਜਗਿਆਸੂਆਂ ਨੂੰ ਉਪਦੇਸ਼ ਦਿੰਦੇ ਹਾਂ, ਭਾਈ ਸਭ ਚਵਹ ਮੁਖੋ ਜਗੰਨਾਥ, ਜਗੰਨਾਥ ਜਗ ਜੀਵਨੋ, ਚਵਹ ਦਾ ਅਰਥ ਹੈ ਉਚਾਰੋ, ਬੋਲਣਾ ਕਰੋ, ਸਾਰੇ ਆਪਣੇ ਮੁਖ ਦੇ ਵਿੱਚੋਂ ਜਗਤ ਦੇ ਨਾਥ ਰੂਪ, ਜਗਤ ਦੇ ਮਾਲਕ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਉਚਾਰਨਾ ਕਰੋ। ਸਭ ਚਵਹੋ ਬਾਣੀ ਕਰਕੇ ਜਗਤ ਦੇ ਨਾਥ ਮਾਲਕ ਦਾ ਨਾਮ ਉਚਾਰੋ, ਇਸੇ ਪ੍ਰਕਾਰ ਸਰੀਰ ਕਰਕੇ ਜਗਤ ਦੇ ਨਾਥ ਮਾਲਕ ਵਾਹਿਗੁਰੂ ਜੀ ਦੇ ਗੁਣ ਉਚਾਰੋ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਨ ਕਰਕੇ ਵੀ ਜਗ ਜੀਵਨੋ, ਜਗਤ ਦੇ ਜੀਵਨ ਰੂਪ ਗੁਣਾਂ ਨੂੰ ਮਨ ਦੇ ਅੰਦਰ ਚਿਤਵਦੇ ਰਹੋ, ਅਰਥਾਤ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਗਤ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਦੇ ਰਹੋ, ਜਪਦੇ ਰਹੋ, ਧਿਆਉਂਦੇ ਰਹੋ, ਅਰਾਧਦੇ ਰਹੋ।
1: ਜਿਤ ਭਾਵ ਜਲ ਪਾਰ ਉਤਾਰਾ,
0: ਜਿਸ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨੇ ਦੇ ਨਾਲ, ਜਪ ਕਰਨੇ ਦੇ ਨਾਲ, ਭਜਨ ਕਰਨੇ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਜਿਸ ਕਿਸੇ ਨੇ ਵੀ ਅੰਮ੍ਰਿਤ ਨਾਮ ਨੂੰ ਜਪਿਆ, ਵਾਹਿਗੁਰੂ ਜੀ ਨੇ ਇਸ ਨਾਮ ਰੂਪੀ ਜਹਾਜ਼ ਦੇ ਆਸਰੇ ਸੰਸਾਰ ਸਾਗਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਜਾ ਉਤਾਰਿਆ ਹੈ ਜੀਓ।
1: ਸਲੋਕ ਮਹਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਵਾਹਿਗੁਰੂ ਜੀ ਦੀਆਂ ਸਾਰੀਆਂ ਵਡਿਆਈਆਂ ਨੂੰ ਕਦੇ ਕੋਈ ਕਹਿ ਸਕਦਾ? ਕਿਉਂਕਿ ਕਹਿਣ ਵਾਲੇ ਵੀ ਆਪ ਜੀ ਨੇ ਬਚਨ ਕੀਤਾ ਹੈ ਕਿ ਬੇਅੰਤ ਹਨ, ਜੁਗਾ ਜੁਗਾ ਤੋਂ ਹੁੰਦੇ ਹੀ ਆਏ ਨੇ ਵਾਹਿਗੁਰੂ ਜੀ ਦਾ ਜਸ ਕਰਨ ਵਾਲੇ, ਤੇ ਹੁਣ ਵੀ ਬੇਅੰਤ ਨੇ। ਜੇਕਰ ਕੁੱਲ ਸ੍ਰਿਸ਼ਟੀ ਦੀ ਗਿਣਤੀ ਕਰਕੇ ਨਾਮ ਦੇ ਰਸੀਏ ਵੇਖੀਏ ਤੇ ਗਿਣਤੀ ਦੇ ਹਿਸਾਬ ਦੇ ਨਾਲ ਥੋੜੇ ਨੇ, ਪਰ ਜਿਹੜੇ ਨਾਮ ਜਪਦੇ ਨੇ ਜੇ ਇਕੱਲੇ ਉਹਨਾਂ ਨੂੰ ਗਿਣਨਾ ਕਰੀਏ ਤੇ ਫਿਰ ਬਹੁਤ ਨੇ। ਮਹਾਰਾਜ ਇੰਨੇ ਨਾਮ ਨੂੰ ਜਪ ਕਰਨ ਵਾਲੇ ਨੇ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ, ਸਾਰਿਆਂ ਗੁਣਾਂ ਨੂੰ ਕੋਈ ਕਹਿ ਸਕਦਾ? ਜਾਂ ਕੋਈ ਹੈ ਜਿਸ ਨੇ ਸਾਰੇ ਗੁਣ ਕਥਨ ਕੀਤੇ ਹੋਣ? ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੇ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਹਮਰੀ ਜਿਹਬਾ ਏਕ ਪ੍ਰਭ।
0: ਭਾਈ ਵਾਹਿਗੁਰੂ ਜੀ ਦੇ ਗੁਣਾਂ ਨੂੰ ਕੋਈ ਵੀ ਨਹੀਂ ਕਹਿ ਸਕਦਾ, ਸਾਰਿਆਂ ਗੁਣਾਂ ਨੂੰ, ਸਮੱਗਰ ਗੁਣਾਂ ਨੂੰ, ਮੁਕੰਮਲ ਮਹਿਮਾ ਨੂੰ ਕੋਈ ਵੀ ਨਹੀਂ ਕਹਿ ਸਕਦਾ। ਮਹਾਰਾਜ ਕਿਉਂ ਨਹੀਂ ਕਹਿ ਸਕਦਾ? ਤੇ ਹਜ਼ੂਰ ਬਚਨ ਕਰਦੇ ਨੇ, ਹਮਰੀ ਸਾਡੀ ਤਮਾਮ ਜੀਵਾਂ ਦੀ ਜਿਹਬਾ ਏਕ, ਜ਼ੁਬਾਨ ਤੇ ਇੱਕ ਹੀ ਹੈ ਨਾ, ਇੱਕ ਜ਼ੁਬਾਨ ਦੇ ਨਾਲ ਕਿੰਨੇ ਕੁ ਗੁਣ ਕਥਨ ਕੀਤੇ ਜਾਣ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਸੇ ਪ੍ਰਕਾਰ ਏਕ ਜੀਵ ਦੇ ਨਾਲ ਕਿੰਨੇ ਕੁ ਗੁਣ ਕਥਨ ਕਰਨਾ ਕਰੀਏ। ਏਕ ਜੀਹ ਗੁਣ ਕਵਨ ਬਖਾਨਾ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਹਜ਼ਾਰ ਫਨਾ ਵਾਲਾ ਸ਼ੇਸ਼ਨਾਗ, 2000 ਜ਼ੁਬਾਨਾਂ ਵਾਲਾ ਸ਼ੇਸ਼ਨਾਗ, ਜਿਹੜਾ ਨਵ ਤਨ ਨਾਮ ਜਪਹਿ ਦਿਨ ਰਾਤੀ, ਇੱਕ ਤਿਲ ਨਹੀਂ ਕੀਮਤ ਪਾਏ ਦਾ, ਹਰ ਰੋਜ਼ ਨਵੇਂ ਨਾਮ ਪਰਮੇਸ਼ਰ ਜੀ ਦੇ ਲੈਂਦਾ ਹੈ ਤੇ ਅੱਜ ਤੱਕ ਤਿਲ ਮਾਤਰ ਕੀਮਤ ਨਹੀਂ ਪਾ ਸਕਿਆ, ਤੇ ਇੱਕ ਜ਼ੁਬਾਨ ਵਾਲਾ ਵਿਚਾਰਾ ਜੀਵ ਕਿੰਨੇ ਕੁ ਗੁਣ ਗਾ ਲਵੇਗਾ ਤੇ ਕਿਵੇਂ ਅੰਤ ਪਾ ਲਵੇਗਾ। ਬਚਨ ਕਰਦੇ ਨੇ, ਸਾਡੀ ਤਮਾਮ ਜੀਵਾਂ ਦੀ ਮੁੱਖ ਦੇ ਅੰਦਰ ਇੱਕ ਇੱਕ ਰਸਨਾ, ਇੱਕ ਇੱਕ ਜ਼ੁਬਾਨ ਹੈ। ਹਰੀ ਪਰਮੇਸ਼ਰ ਪ੍ਰਭੂ ਜੀ ਦੇ ਜਿਹੜੇ ਗੁਣ ਨੇ ਉਹ ਬੇਅੰਤ ਤੋਂ ਬੇਅੰਤ, ਬੇਅੰਤ ਤੋਂ ਬੇਅੰਤ ਹਨ।
1: ਗੁਣ ਆਗਮ ਅਥਾਹ,
0: ਤੇ ਪਰਮੇਸ਼ਰ ਜੀ ਦੇ ਬੇਅੰਤ ਗੁਣ ਨੇ। ਪਰਮੇਸ਼ਰ ਜੀਆਂ ਦਾ ਸਰੂਪ ਐਸਾ ਜੋ ਮਨ ਕਰਕੇ ਵੀ ਗਮਤਾ ਤੋਂ ਰਹਿਤ ਹੈ। ਪਰਮੇਸ਼ਰ ਜੀ ਦਾ ਥਾਹ ਨਹੀਂ ਪਾਇਆ ਜਾਂਦਾ, ਅੰਤ ਨਹੀਂ ਪਾਇਆ ਜਾਂਦਾ। ਅਤ ਨਿਰਹਲ, ਗੰਭੀਰ ਅਤੇ ਡੂੰਘੇ ਹਨ। ਇਸ ਕਰਕੇ ਐਸੇ ਪਰਮੇਸ਼ਰ ਜੀ ਦੇ ਸਰਬਤ ਗੁਣ, ਸਮੱਗਰ ਗੁਣ ਕਿਸੇ ਦੇ ਪਾਸੋਂ ਵੀ ਨਹੀਂ ਕਹੇ ਜਾਂਦੇ।
1: ਹਮ ਕਿਉਂ ਕਰ ਜਪਹਿ ਆਣਿਆ,
0: ਤੇ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਸਤਿਗੁਰੂ ਜੀ ਉਚਾਰਦੇ ਨੇ, ਹੇ ਪਰਮੇਸ਼ਰ ਜੀ, ਅਸੀਂ ਤਮਾਮ ਜੀਵ ਆਪ ਜੀ ਦੇ ਸਾਰੇ ਗੁਣਾਂ ਨੂੰ ਕਿਵੇਂ ਵਖਿਆਣ ਕਰ ਸਕਦੇ ਹਾਂ? ਮਹਾਰਾਜ ਅਸੀਂ ਇਹ ਆਣਿਆ, ਅਸੀਂ ਆਪ ਜੀ ਦੇ ਛੋਟੇ ਜੇ ਬਾਲਕੇ ਹਾਂ, ਅਸੀਂ ਅਣਜਾਣ ਹਾਂ, ਜਵਾਕ ਹਾਂ ਆਪ ਜੀ ਦੇ। ਸਾਧ ਸੰਗਤ ਜੀ, ਪਿਤਾ ਦੇ ਪਾਸ ਕਿੰਨਾ ਬਲ ਹੈ, ਪਿਤਾ ਦੇ ਵਿੱਚ ਕਿੰਨੇ ਗੁਣ ਨੇ, ਕਿਹੜੇ ਕਿਹੜੇ ਕੰਮ ਪਿਤਾ ਨੇ ਕੀਤੇ ਨੇ, ਕਿਤਨੇ ਹੋਰ ਕੰਮਾਂ ਨੂੰ ਕਰੇਗਾ? ਉਂਗਲ ਫੜ ਕੇ ਚੱਲਣ ਵਾਲਾ ਬਾਲਕ ਨਹੀਂ ਨਾ ਜਾਣਦਾ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਉਂਗਲ ਫੜ ਕੇ ਚੱਲਣ ਵਾਲੇ ਅਸੀਂ ਬਾਲਕੇ ਹਾਂ, ਤੇ ਪਿਤਾ ਸਤਿਗੁਰੂ ਜੀ ਦੇ ਸਾਰੇ ਗੁਣਾਂ ਨੂੰ ਨਹੀਂ ਜਾਣ ਸਕਦੇ। ਦੁਨਿਆਵੀ ਪਿਤਾ ਦੇ ਗੁਣਾਂ ਦੀ ਤੇ ਇੱਕ ਸੀਮਾ ਹੈ, ਇੱਕ ਹੱਦ ਹੈ, ਤੇ ਬਾਲਕ ਤੋਂ ਤਾਂ ਵੀ ਨਹੀਂ ਜਾਣੇ ਜਾਂਦੇ। ਬਾਲਕ ਆਪਣੇ ਪਿਤਾ ਦੇ ਕੰਮਾਂ ਨੂੰ ਵੇਖ ਕੇ ਹੈਰਾਨ ਹੋ ਜਾਂਦਾ, ਤੁਸੀਂ ਕਿਵੇਂ ਕਰ ਲਿਆ, ਇਹ ਤੇ ਬੜਾ ਔਖਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਜੀ ਚੋਜ ਵਰਤਾਉਂਦੇ ਨੇ ਤੇ ਜੀਵ ਦੀ ਮਤ ਵਿਸਮਾਦ ਹੋ ਜਾਂਦੀ, ਹੈਰਾਨ ਹੋ ਜਾਂਦੀ, ਆਸ਼ਚਰਜ ਹੋ ਜਾਂਦਾ, ਮਹਾਰਾਜ ਆਪ ਵਿਸਮਾਦ ਮੈਂ ਹੋ, ਬੇਅੰਤ ਐਸੇ ਕਾਰਜਾਂ ਨੂੰ ਕਰਨ ਵਾਲੇ ਹੋ ਜੋ ਅਸੀਂ ਸੋਚ ਵੀ ਨਹੀਂ ਸਕਦੇ, ਚਿਤਵ ਵੀ ਨਹੀਂ ਸਕਦੇ। ਵਾਹਿਗੁਰੂ ਜੀ ਦੇ ਸਾਰੇ ਕੌਤਕਾਂ ਨੂੰ ਕੌਣ ਜਾਣ ਸਕਦਾ? ਉਂਗਲੀ ਫੜ ਕੇ ਚੱਲਣ ਵਾਲਾ ਬਾਲਕ ਕਿੰਨੇ ਕੁ ਗੁਣ ਜਾਣ ਲਵੇਗਾ? ਖਿਨ ਮਹਿ ਅਵਰ, ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੋ, ਰੂੜੋ ਗੂੜੋ ਗਹਿਰ ਗੰਭੀਰੋ, ਊਚਾਓ ਅਗਮ ਅਪਾਰੋ। ਜਿਸ ਦੇ ਗੁਣਾਂ ਦਾ ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ, ਜਿਨ੍ਹਾਂ ਤਪੱਸਵੀਆਂ ਨੇ ਯੁਗਾਂ ਦੇ ਯੁਗ ਤਪੱਸਿਆ ਕੀਤੀਆਂ ਉਹ ਅੰਤ ਨਾ ਪਾ ਸਕੇ। ਤੇ ਸਾਧ ਸੰਗਤ ਜੀ, ਅਸੀਂ ਅਣਜਾਣ ਕੀ ਅੰਤ ਪਾ ਲਵਾਂਗੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਹਮ ਕਿਉਂ ਕਰ ਜਪਹਿ ਆਣਿਆ। ਮਹਾਰਾਜ ਅਸੀਂ ਅਣਜਾਣ ਆ, ਆਪ ਜੀ ਦੇ ਸਾਰੇ ਨਾਮਾਂ ਨੂੰ ਨਹੀਂ ਜਪ ਸਕਦੇ, ਸਾਰੀ ਮਹਿਮਾ ਨੂੰ ਨਹੀਂ ਜਾਣ ਸਕਦੇ, ਸਾਰੇ ਨਾਮਾਂ ਨੂੰ ਨਹੀਂ ਕਥਨ ਕਰ ਸਕਦੇ ਹਾਂ।
1: ਤੁਮ ਵੱਡ ਅਗਮ ਅਗਾਹ,
0: ਹਰੀ ਪਰਮੇਸ਼ਰ ਜੀ, ਆਪ ਜੀ ਵੱਡ ਵੱਡੇ ਹੋ ਸਭਨਾ ਤੋਂ, ਅਗਮ ਮਨ ਕਰਕੇ ਗਮਤਾ ਤੋਂ ਰਹਿਤ ਹੋ, ਅਗਾਹ ਆਪ ਜੀ ਦਾ ਗਾਹ ਥਾਹ ਹੱਥ ਨਹੀਂ ਪਾਇਆ ਜਾਂਦਾ, ਭਾਈ ਐਵੇਂ ਹਰ ਜਸ ਕਰਦੇ ਰਹੀਏ ਬਾਣੀ ਤੇ ਜਨਮ ਨੂੰ ਸਫਲਿਆ ਕਰਨ ਵਾਸਤੇ।
1: ਹਰ ਦੇਹੋ ਪ੍ਰਭੂ ਮਤ ਉਤਮਾ।
0: ਮਹਾਰਾਜ ਫਿਰ ਵਾਹਿਗੁਰੂ ਜੀ ਦੇ ਦਰ ਤੋਂ ਮੰਗਣਾ ਕੀ ਕਰੀਏ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸ੍ਰੇਸ਼ਟ ਮੰਗੀ ਮਤ ਮੰਗਦੇ ਰਹੀਏ, ਸ੍ਰੇਸ਼ਟ ਮਤ ਹੀ ਸਦਾ ਮੰਗਦੇ ਰਹੀਏ, ਮਤ ਮਲੀਨ ਹੋ ਜਾਵੇ ਪਰਦਾ ਪੈ ਜਾਵੇ ਨਾ ਤੇ ਖੁੰਝ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਤੋਂ ਵਿਕਾਰਾਂ ਦੀ ਦਲ ਦਲ ਵਿੱਚ ਜਾ ਕੇ ਡਿੱਗ ਪਈਦਾ ਹੈ। ਇਸ ਕਰਕੇ ਬੇਨਤੀਆਂ ਕਰਦੇ ਰਹੀਏ ਹਰੀ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਸ੍ਰੇਸ਼ਟ ਮਤ ਆਤਮ ਵਿਸ਼ੈਣੀ ਮਤ ਗੁਰਮਤ ਦੀ ਦਾਤ ਸਾਨੂੰ ਦੇ ਦੇਣਾ ਕਰੋ।
1: ਗੁਰੂ ਸਤਿਗੁਰ ਕਾ ਪਗ ਪਾਹ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾਲਤਾ ਕਰੋ ਅਕਾਲ ਪੁਰਖ ਜੀ, ਸਾਨੂੰ ਗੁਰ ਸਤਿਗੁਰ ਜੋ ਸਤਿਗੁਰ ਪੂਜਨੀਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ ਤਿੰਨਾਂ ਦੇ ਚਰਨੀ ਪਾ ਦੇਣਾ ਕਰੋ। ਗੁਰੂ ਕੇ ਚਰਨੀ ਪਈਏ, ਕਿਸੇ ਦੰਬੀ ਪਖੰਡੀ ਦੇ ਪੈਰੀ ਨਾ ਪੈ ਜਾਈਏ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨੇ, ਤੇ ਦੰਬੀਆਂ ਪਖੰਡੀਆਂ ਦੇ ਪੈਰਾਂ ਵਿੱਚ ਪੈਣ ਵਾਲਿਆਂ ਦੇ ਕਾਰਜ ਵੀ ਵਿਗੜਦੇ ਨੇ। ਮਨੁੱਖਾ ਜਨਮ ਰੂਪੀ ਕਾਰਜ ਵਿਗੜ ਜਾਂਦਾ ਤੇ ਕਿੰਨਿਆਂ ਦੀਆਂ ਇੱਜ਼ਤਾਂ ਵਿਗੜ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਬੇਨਤੀਆਂ ਕਰੀਏ, ਹੇ ਵਾਹਿਗੁਰੂ ਜੀ ਜੋ ਪੂਜਨੀਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਸਾਨੂੰ ਕਿਰਪਾ ਕਰਕੇ ਤਿੰਨਾਂ ਦੇ ਚਰਨਾਂ ਵਿੱਚ ਪਾ ਦੇਵੋ।
1: ਸਤਸੰਗਤ ਹਰ ਮੇਲ ਪ੍ਰਭ।
0: ਤੇ ਬੇਨਤੀਆਂ ਕਰਦੇ ਰਹੀਏ ਹਰੀ ਪ੍ਰਭੂ ਪਰਮੇਸ਼ਰ ਸਰਬ ਕਲਾ ਸਮਰੱਥ ਜੀ, ਸਾਨੂੰ ਸਤਿਗੁਰੂ ਜੀ ਦੇ ਦੁਆਰਾ ਸਤ ਸੰਗਤ ਦੇ ਮੇਲ ਦੇ ਵਿੱਚ ਮਿਲਾ ਕਰਕੇ ਰੱਖਣਾ ਕਰੋ ਜੀ।
1: ਪਾਪੀ ਸੰਗਤ ਰਾਹ।
0: ਮਹਾਰਾਜ ਗੁਰ ਸਤਿਗੁਰੂ ਜੀ ਦੀ ਸੰਗਤ ਦੇ ਨਾਲ ਮਿਲ ਕਰਕੇ ਅਸੀਂ ਪਾਪੀ ਵੀ ਤਰ ਜਾਈਏ। ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ, ਸ਼ਤੀਰੀ ਵਿੱਚ ਕਿੱਲ ਠੋਕ ਦਈਏ ਆਪੇ ਹੀ ਤਰ ਜਾਂਦਾ ਹੈ, ਬੇੜੀ ਵਿੱਚ ਸਮਾਨ ਰੱਖ ਦਈਏ ਆਪੇ ਹੀ ਤਰ ਜਾਂਦਾ ਹੈ, ਜਹਾਜ਼ ਦੇ ਵਿੱਚ ਸਾਧ ਸੰਗਤ ਜੀ ਕਿੱਡੇ ਕਿੱਡੇ ਵੱਡੇ ਕੰਟੇਨਰ ਲੱਦ ਲੱਦ ਕੇ ਲਿਆਂਦੇ ਜਾਂਦੇ ਨੇ ਸਮੁੰਦਰੀ, ਇੱਕ ਇੱਕ ਜਹਾਜ਼ ਦੇ ਵਿੱਚ ਸੈਂਕੜੇ ਸੈਂਕੜੇ ਕੰਟੇਨਰ ਲੋਹੇ ਦੇ ਭਰ ਭਰ ਕੇ ਸਮਾਨ ਦੇ ਰੱਖੇ ਹੁੰਦੇ ਨੇ, ਉਹ ਸੈਂਕੜੇ ਕੰਟੇਨਰ ਪਾਰ ਲੰਘ ਜਾਂਦੇ ਨੇ ਜਹਾਜ਼ ਦੇ ਆਸਰੇ ਕਰਕੇ। ਮਹਾਰਾਜ ਇਸੇ ਪ੍ਰਕਾਰ ਅਸੀਂ ਤਾਂ ਲੋਹੇ ਵਾਂਗੂ ਡੁੱਬ ਜਾਣ ਵਾਲੇ ਹਾਂ, ਜਿਵੇਂ ਕੰਟੇਨਰ ਸਮਾਨ ਦਾ ਭਰਿਆ ਹੁੰਦਾ ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਔਗਣ ਹੀ ਔਗਣ ਨੇ, ਲੋਹਾ ਆਪ ਹੀ ਡੁੱਬ ਜਾਣ ਵਾਲਾ ਹੈ, ਤੇ ਜੇ ਲੋਹੇ ਦਾ ਕੰਟੇਨਰ ਹੋਰ ਸਮਾਨ ਦੇ ਨਾਲ ਭਰ ਦਿੱਤਾ ਜਾਵੇ ਤੇ ਫਿਰ ਬਚਣ ਦੀ ਆਸ ਤਰਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਤੇ ਪਾਪ ਕਰਮਾਂ ਕਰਕੇ ਡੁੱਬਣ ਵਾਲੇ ਹਾਂ, ਪੂਰਬਲੇ ਪਾਪ ਕਰਮਾਂ ਕਰਕੇ ਤੇ ਡੁੱਬਣ ਵਾਲੇ ਹੀ ਹੈ, ਇਸ ਜਨਮ ਵਿੱਚ ਵੀ ਇੰਨੇ ਪਾਪ ਕਰ ਲਏ ਕਿ ਤਰਨੇ ਦੇ ਆਸ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭੂ ਪਰਮੇਸ਼ਰ ਨਿਰੰਕਾਰ ਜੀ ਪੂਰਿਆ ਸਤਿਗੁਰਾਂ ਦੀ ਸੰਗਤ ਦੇ ਨਾਲ ਸਾਨੂੰ ਮਿਲ ਦੇਵੋ, ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ, ਐਵੇਂ ਸੰਗਤ ਦੇ ਨਾਲ ਸਾਨੂੰ ਪਾਪੀਆਂ ਨੂੰ ਵੀ ਤਾਰ ਦੇਣਾ ਕਰੋ।
1: ਜਨ ਨਾਨਕ ਕਾ ਹਰ ਬਖਸ਼ ਲੈ।
0: ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਇਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾ ਰਹੇ ਨੇ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰੋ ਪਾਵਹੋ, ਡੁੱਬਦੇ ਪੱਥਰ ਤਾਰੇ ਜਨ ਨਾਨਕ ਕਉ ਹਰ ਬਖਸ਼ ਲੈ ਹੋ। ਹੇ ਪਰਮ ਪਿਤਾ ਪਰਮੇਸ਼ਰ ਹਰੀ ਵਾਹਿਗੁਰੂ ਜੀ, ਸਾਨੂੰ ਆਪਣੇ ਜਨ ਜਾਣ ਕੇ, ਦਾਸ ਜਾਣ ਕੇ, ਸੇਵਕ ਜਾਣ ਕੇ ਸੰਸਾਰ ਸਾਗਰ ਤੋਂ ਤਾਰ ਲੈਣਾ ਕਰੋ ਜੀ।
1: ਹਰ ਮੇਲ ਮਿਲਾ।
0: ਸੋ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਤਾਰਦੇ ਕਿਵੇਂ ਨੇ, ਤੇ ਗੁਰਦੇਵ ਪਿਤਾ ਜੀ ਫਰਮਾਉਂਦੇ ਨੇ ਜਦੋਂ ਵਾਹਿਗੁਰੂ ਜੀ ਤੁੱਠਦੇ ਨੇ ਨਾ, ਪ੍ਰਸੰਨ ਹੁੰਦੇ ਨੇ ਨਾ, ਤੇ ਸਤਿਗੁਰੂ ਜੀ ਦੇ ਮੇਲ ਦੇ ਨਾਲ ਮਿਲਾ ਦਿੰਦੇ ਨੇ, ਤੇ ਸਤਿਗੁਰੂ ਜੀ ਆਪਣੇ ਮੇਲ ਵਿੱਚ ਮਿਲਿਆ ਨੂੰ ਤਾਰ ਦਿੰਦੇ ਹਨ।
1: ਹਰ ਕਿਰਪਾ ਕਰ ਸੁਣ ਬੇਨਤੀ।
0: ਸਦਾ ਇਵੇਂ ਅਰਦਾਸਾਂ ਕਰਦੇ ਰਹੀਏ ਹਰੀ ਪਰਮੇਸ਼ਰ ਜੀ ਸਾਡੇ ਉੱਪਰ ਕਿਰਪਾ ਕਰਕੇ ਨਾ, ਸਾਡੀ ਨਿਮਾਣਿਆਂ ਦੀ ਅਰਦਾਸ ਬੇਨਤੀ ਸੁਣ ਲੈਣਾ ਕਰੋ। ਦੇ ਕੰਨ ਸੁਣੋ ਅਰਦਾਸ ਜੀਓ, ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਮਹਾਰਾਜ ਕੰਨ ਦੇ ਕਰਕੇ, ਧਿਆਨ ਦੇ ਕਰਕੇ ਸਾਡੀ ਅਰਦਾਸ ਬੇਨਤੀ ਨੂੰ ਸਰਵਣ ਕਰ ਲੈਣਾ ਕਰੋ।
1: ਹਮ ਪਾਪੀ ਕਿਰਮ ਤਰਾਹ।
0: ਮਹਾਰਾਜ ਅਸੀਂ ਪਾਪੀ ਹਾਂ, ਫਿਰ ਕਿਰਮ ਜਨਤਾ ਨਿੱਕੇ ਜੇ ਅਧਨੇ ਜੇ ਬਲ ਤੋਂ ਹੀਣੇ ਆ। ਜੇ ਤੇ ਇੰਨਾ ਬਲ ਹੋਵੇ ਸਤ ਸੰਤੋਖ ਦਇਆ ਧਰਮ ਵਿਚਾਰ ਨੂੰ ਧਾਰਨ ਕਰ ਲੈਂ ਦਾ ਤੇ ਧਾਰਨ ਕਰ ਲਈਏ, ਪਰ ਮਹਾਰਾਜ ਸਾਡੇ ਵਿੱਚ ਤਾਂ ਬਲ ਵੀ ਨਹੀਂ, ਅਸੀਂ ਨਿੱਕੇ ਜੇ ਕਿਰਮ ਕੀੜੇ ਹਾਂ। ਤੇ ਮਹਾਰਾਜ ਵੱਡੇ ਭਾਰੀ ਪਾਪੀ ਆ, ਕੀੜੇ ਨਿੱਕੇ ਆ ਪਰ ਪਾਪ ਬੜੇ ਵੱਡੇ ਕਰਨ ਵਾਲੇ ਆ। ਸਾਨੂੰ ਕਿਰਮਾਂ ਨੂੰ ਜਨਤਾ ਨੂੰ ਆਪਣੇ ਕਿਰਮ ਦਰ ਦੇ ਸੇਵਕ ਦਰ ਦੇ ਦਾਸ ਜਾਣ ਕਰਕੇ ਮਹਾਰਾਜ ਤਾਰ ਲੈਣਾ ਕਰੋ। ਆਪ ਜੀ ਦੇ ਚਰਨਾਂ ਦੀ ਸ਼ਰਨ ਪਏ ਆ, ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
1: ਅੱਲਾ ਚੌਥਾ
0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਹੱਲਾ ਚੌਥਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ
1: ਹਰ ਕਰਹੁ ਕਿਰਪਾ ਜਗ ਜੀਵਨਾ
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਅੰਮ੍ਰਿਤ ਬਚਨ ਬੜੇ ਮਿੱਠੇ ਨੇ ਕਿਰਪਾਲਤਾ ਕਰਕੇ ਸਾਡੇ ਤਾਈਂ ਹੋਰ ਸਿੱਖਿਆ ਦੇਣੀ ਕਰੋ ਕਿਵੇਂ ਬੇਨਤੀਆਂ ਕਰਦੇ ਰਹੀਏ ਹਜ਼ੂਰ ਫਰਮਾਉਂਦੇ ਨੇ ਭਾਈ ਐਵੇਂ ਬੇਨਤੀਆਂ ਕਰਦੇ ਰਹੋ ਹਰ ਕਰਹੁ ਕਿਰਪਾ ਜਗ ਜੀਵਨਾ ਸਾਰੇ ਜਗਤ ਦੇ ਜੀਵਨ ਸਰੂਪ ਹਰੀ ਪਰਮੇਸ਼ਰ ਜੀ ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਸਦਾ ਹੀ ਧਾਰਨ ਕਰਕੇ ਰੱਖੋ
1: ਸਤਿਗੁਰ ਮੇਲ ਦਇਆਲ
0: ਤੇ ਕਿਰਪਾ ਦੀ ਨਿਸ਼ਾਨੀ ਕੀ ਹੈ ਜੀ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਪੂਰਿਆ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਨੇ ਤੇ ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਹੁੰਦੀ ਕਰੂਪੀ ਹੁੰਦੀ ਹੈ ਨਾ ਉਹ ਫਿਰ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਜੀਵਨ ਬਰਬਾਦ ਕਰ ਲੈਂਦੇ ਨੇ ਹਰੀ ਪਰਮੇਸ਼ਰ ਜਗਤ ਦੇ ਜੀਵਨ ਜੀ ਸਾਡੇ ਤੇ ਕਿਰਪਾ ਕਰਦੇ ਹੋ ਜੇ ਪੁੱਛਣ ਭਾਈ ਕਿਹੜੀ ਕਿਰਪਾ ਮੰਗਦੇ ਹੋ ਗੁਰ ਜੋ ਪੂਜਨੀਕ ਸਤਿਗੁਰ ਦੇਵ ਪਿਤਾ ਜੀ ਨੇ ਨਾ ਮਹਾਰਾਜ ਦਇਆ ਕਰਕੇ ਦਇਆਲੂ ਸਤਿਗੁਰੂ ਜੀ ਦੇ ਮੇਲ ਦੇ ਨਾਲ ਸੰਗਤ ਦੇ ਨਾਲ ਸਾਨੂੰ ਮੇਲ ਦੇਵੋ
1: ਸੇਵਾ ਹਰ ਹਮ ਭਾਈਆ
0: ਸਤਿਗੁਰੂ ਜੀ ਦੀ ਸੇਵਾ ਕਰਨੀ ਹਰੀ ਪਰਮੇਸ਼ਰ ਜੀ ਸਾਨੂੰ ਬਹੁਤੀ ਭਾਈ ਆ ਬਹੁਤੀ ਚੰਗੀ ਲੱਗੀ ਹੈ ਇਕੱਠਾ ਪਾਠ ਹੀ ਕਰਨਾ ਮਹਾਰਾਜ ਬਹੁਤੀ ਚੰਗੀ ਲੱਗੀ ਬਹੁਤੀ ਮਨ ਨੂੰ ਭਾਉਂਦੀ ਹੈ ਜੀਓ
1: ਹਰ ਕਿਰਪਾਲ
0: ਹੇ ਹਰੀ ਪਰਮੇਸ਼ਰ ਜੀ ਜਿਨ੍ਹਾਂ ਤੇ ਆਪ ਜੀ ਕਿਰਪਾਲੂ ਹੁੰਦੇ ਹੋ ਉਹਨਾਂ ਨੂੰ ਪੂਰੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਲਾਉਂਦੇ ਹੋ ਕਿਰਪਾ ਕਰਕੇ ਸਾਨੂੰ ਵੀ ਲਾ ਦਿਓ ਕਿਰਪਾ ਕਰਕੇ
1: ਸਭ ਆਸਾ ਮਨਸਾ ਵਿਸਰੀ
0: ਮਹਾਰਾਜ ਜਿਹੜੇ ਸੇਵਾ ਵਿੱਚ ਲੱਗਦੇ ਨੇ ਉਹਨਾਂ ਨੂੰ ਫਲ ਕੀ ਮਿਲਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜੇ ਸੇਵਾ ਕਰਦੇ ਨੇ ਸੇਵਾਦਾਰ ਹੋ ਕਰਕੇ ਜਿਹੜੇ ਸੇਵਾ ਕਰਦੇ ਨੇ ਜਿਨ੍ਹਾਂ ਦੀ ਸੇਵਾ ਕੀਤੀ ਸਤਿਗੁਰੂ ਜੀ ਨੂੰ ਭਾ ਜਾਂਦੀ ਹੈ ਨਿਸ਼ਕਾਮ ਸੇਵਾਦਾਰਾਂ ਦੀ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੈ ਜਿਨ੍ਹਾਂ ਦੇ ਉੱਪਰ ਮੰਨ ਗਿਆ ਨਾ ਮਨ ਸਤਿਗੁਰੂ ਜੀ ਦਾ ਸਭ ਆਸਾ ਮਨਸਾ ਵਿਸਰੀ ਮਨਸਾ ਨਾਮ ਬੁੱਧੀ ਦਾ ਹੈ ਬੁੱਧੀ ਦੇ ਵਿੱਚੋਂ ਅਣਹੋਇਆ ਪਦਾਰਥਾਂ ਦੀਆਂ ਸਾਰੀਆਂ ਆਸਾ ਵਿਸਰੀ ਜਾਂਦੀਆਂ ਨੇ ਭੁੱਲੀ ਜਾਂਦੀਆਂ ਨੇ ਖਿਆਲ ਬਣ ਜਾਂਦਾ ਮਨਾਂ ਕੀ ਛੋਟੀਆਂ ਛੋਟੀਆਂ ਥੋੜਾ ਜਿਹਾ ਸਮਾਂ ਸੁੱਖ ਦੇਣ ਵਾਲੀਆਂ ਵਸਤੂਆਂ ਨੂੰ ਮੰਗਦਾ ਇੱਕ ਨਾਮ ਵਸਤੂ ਨੂੰ ਮੰਗ ਲੈ ਜੋ ਅਨੰਤ ਕਾਲ ਤੱਕ ਸੁੱਖ ਹੀ ਸੁੱਖ ਦਿੰਦਾ ਹੈ ਤੇ ਮੁੜ ਕੇ ਦੁੱਖ ਕਦੇ ਲੱਗਦਾ ਹੀ ਨਹੀਂ ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹਨਾਂ ਦੀ ਬੁੱਧੀ ਦੇ ਵਿੱਚੋਂ ਸਾਰੀਆਂ ਆਸਾਂ ਅਣਹੋਈਆਂ ਆਸਾਂ ਅਣਹੋਏ ਸੰਸਾਰ ਦੀਆਂ ਵਿਸਰ ਜਾਂਦੀਆਂ ਹਨ
1: ਆਲ ਜੰਜਾਲ
0: ਆਲ ਨਾਮ ਕਰਦਾ ਘਰ ਦੇ ਫਿਰ ਜਿੰਨੇ ਘਰ ਗ੍ਰਸਤੀ ਇਤਿਆਦਿਕ ਦੇ ਵਾਧੂ ਦੇ ਜੰਜਾਲ ਨੇ ਨਾ ਉਹਨਾਂ ਦੇ ਵੱਲੋਂ ਮਨ ਚੂਕਾ ਉਪਰਾਮ ਹੋ ਜਾਂਦਾ ਅਸੰਗ ਹੋ ਜਾਂਦਾ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭਾ ਕਰ ਸਮਝਹੋ ਮਨ ਹੀ ਮਾਹੇ ਉਦਾਸਾ ਇਵੇਂ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਉਹ ਗੁਰਮੁਖ ਘਰ ਦੇ ਜੰਜਾਲਾਂ ਤੋਂ ਸੰਗ ਰਹਿੰਦਾ ਹੈ ਜੀਓ
1: ਤੁਠਾ ਨਾਮ ਦ੍ਰਿੜਾਇਆ
0: ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਤੁੱਠਦੇ ਨੇ ਪ੍ਰਸੰਨ ਹੁੰਦੇ ਨੇ ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਨੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਤਿੰਨਾਂ ਦੇ ਤਾਂ ਹੀ ਦ੍ਰਿੜ ਕਰਵਾ ਦਿੱਤਾ ਹੈ
1: ਕੀਏ ਸ਼ਬਦ ਨਿਹਾਲ
0: ਭਾਈ ਇਸ ਪ੍ਰਕਾਰ ਹਮ ਸਾਨੂੰ ਤਮਾਮ ਜੀਵਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਗੁਰ ਸ਼ਬਦ ਦੁਆਰਾ ਨਿਹਾਲ ਨਿਹਾਲ ਨਿਹਾਲ ਕਰ ਦਿੱਤਾ ਦੁੱਖਾਂ ਤੋਂ ਰਹਿਤ ਕਰ ਦਿੱਤਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਇਆ ਕਰਦੇ ਸਨ ਨਾ ਤੇ ਬਚਨ ਕਰਨਾ ਸਿੱਖਾ ਤੂੰ ਨਿਹਾਲ ਨਿਹਾਲ ਨਿਹਾਲ ਹੋਇਆ ਤਿੰਨ ਵਾਰ ਨਿਹਾਲ ਕਰਨਾ ਤੇ ਮਨ ਬਾਣੀ ਸਰੀਰ ਦੇ ਸਾਰੇ ਦੁੱਖਾਂ ਤੋਂ ਰਹਿਤ ਕਰ ਦੇਣਾ ਇਸੇ ਪ੍ਰਕਾਰ ਸਾਧ ਸੰਗਤ ਜੀ ਪੂਰਬਲੇ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਵੀ ਕੱਟ ਦੇਣਾ ਤੇ ਦੂਸਰੀ ਵਾਰ ਨਿਹਾਲ ਕਹਿ ਕਰਕੇ ਇਸ ਜਨਮ ਨੂੰ ਸਵਾਰ ਦੇਣਾ ਤੇ ਤੀਸਰੀ ਵਾਰ ਨਿਹਾਲ ਕਹਿ ਕਰਕੇ ਪਰਲੋਕ ਵਿੱਚ ਥਾਂ ਦੇ ਦੇਣੀ ਪਰਲੋਕ ਸਵਾਰ ਦੇਣਾ ਇਵੇਂ ਪਹਿਲੇ ਕੀਤੇ ਕਰਮਾਂ ਨੂੰ ਹੁਣ ਦੇ ਕਰਮਾਂ ਨੂੰ ਕੱਟ ਕੇ ਦਰਗਾਹ ਦੇ ਵਿੱਚ ਸਤਿਗੁਰੂ ਜੀ ਸਥਾਨ ਦਿੰਦੇ ਨੇ ਸੋ ਬਚਨ ਕਰਦੇ ਨੇ ਭਾਈ ਪੂਰੇ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਸਾਡੇ ਤਾਈਂ ਨਿਹਾਲ ਕਰ ਦੇਣਾ ਕੀਤਾ ਹੈ ਜੀਓ
1: ਨਾਨਕ ਅਤੁੱਟ ਧਨ ਪਾਇਆ
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਜਨਾਂ ਨੇ ਸੇਵਕਾਂ ਨੇ ਉੱਤਮ ਅਧਿਕਾਰੀਆਂ ਨੇ ਜਗਿਆਸੂਆਂ ਨੇ ਸਤਿਗੁਰੂ ਜੀ ਦੇ ਪਾਸੋਂ ਵਾਹਿਗੁਰੂ ਜੀ ਦਾ ਅਮੁੱਲਕ ਅੰਮ੍ਰਿਤ ਨਾਮ ਰੂਪੀ ਅਤੁੱਟ ਧਨ ਦੇ ਭੰਡਾਰੇ ਨੂੰ ਪ੍ਰਾਪਤ ਕਰ ਲਿਆ ਹੈ।
1: ਨਾਮਾ ਹਰ ਧਨ ਮਾਲ
0: ਮਹਾਰਾਜ, ਦੁਨੀਆਂ ਦੇ ਅੰਦਰ ਪ੍ਰਤੱਖ ਰੋਕੜੀ ਨੂੰ ਧਨ ਕਿਹਾ ਜਾਂਦਾ, ਇਸੇ ਪ੍ਰਕਾਰ ਮੱਝਾਂ ਹੋਣ, ਗਾਵਾਂ ਹੋਣ, ਹਾਥੀ ਘੋੜੇ ਹੋਣ, ਕਹਿੰਦੇ ਬੜਾ ਮਾਲਦਾਰ ਹੈ, ਇਸ ਦਾ ਮਾਲ ਬੜਾ ਤਕੜਾ, ਮਾਲ ਬੜਾ ਘਰ ਦੇ ਵਿੱਚ ਰੱਖਿਆ। ਸਾਧ ਸੰਗਤ ਜੀ, ਪਿੰਡਾਂ ਥਾਵਾਂ ਵਿੱਚ ਨਾ, ਖਾਸ ਕਰ ਪੰਜਾਬ ਦੇ ਵਿੱਚ ਗਾਵਾਂ ਮੱਝਾਂ ਨੂੰ ਅੱਜ ਵੀ ਮਾਲ ਕਹਿੰਦੇ ਨੇ। ਰਿਸ਼ਤੇਦਾਰ ਦੇ ਕੋਲ ਗਏ ਹੋਣ ਨਾ, ਕਹਿੰਦੇ ਮੈਂ ਛੇਤੀ ਜਾਣਾ, ਮੇਰਾ ਮਾਲ ਘਰੇ ਭੁੱਖਾ ਵੱਜਾ। ਇਸ ਪ੍ਰਕਾਰ ਮਾਲ ਕਿਹਾ ਜਾਂਦਾ ਪਸ਼ੂਆਂ ਨੂੰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਨਾਮ ਦੇ ਰਸੀਏ ਨੇ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਉਹਨਾਂ ਦਾ ਧਨ ਹੈ, ਤੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਉਹਨਾਂ ਦਾ ਮੱਝਾਂ ਗਾਵਾਂ ਰੂਪੀ ਮਾਲ ਹੈ, ਹਾਥੀਆਂ ਘੋੜਿਆਂ ਰੂਪੀ ਮਾਲ ਹੈ ਜੀਓ
1: ਪੌੜੀ।
0: ਇਸੇ ਪ੍ਰਕਾਰ ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ, ਧਨ ਨੂੰ ਵੀ ਮਾਲ ਕਿਹਾ ਜਾਂਦਾ। ਜਿਸ ਦੇ ਕੋਲ ਬਹੁਤ ਧਨ ਹੋਵੇ ਨਾ, ਫਿਰ ਦੁਨੀਆਂ ਦੇ ਅੰਦਰ ਅਕਸਰ ਕਿਹਾ ਜਾਂਦਾ ਬੜੀ ਮਾਲਦਾਰ ਸਾਮੀ ਹੈ, ਇਹ ਬੜੀ ਮੋਟੀ ਸਾਮੀ ਹੈ। ਮਾਲਦਾਰ ਤੋਂ ਭਾਵ ਹੁੰਦਾ ਧਨ ਵਾਲਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਾਡਾ ਦੁਨਿਆਵੀ ਧਨ ਵੀ ਨਾਮ ਹੈ, ਤੇ ਸਾਡਾ ਇਸੇ ਪ੍ਰਕਾਰ ਰਸਤੇ ਦਾ ਖਰਚ ਵੀ ਨਾਮ ਹੈ, ਤੇ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਨਾਮ ਕੰਮ ਆਉਣ ਵਾਲਾ ਹੈ। ਇਸ ਕਰਕੇ ਦਰਗਾਹ ਹੀ ਧਨ ਵੀ ਸਾਡਾ ਤੇ ਮਾਲ ਸਭ ਨਾਮ ਹੀ ਹੈ ਜੀਓ
1: ਪੌੜੀ।
0: ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ, ਬੇਨਤੀ ਕੀਤੀ ਜਗਿਆਸੂਆਂ ਨੇ, ਮਹਾਰਾਜ ਐਸੇ ਪਰਮੇਸ਼ਰ ਜੀ ਦੇ ਗੁਣ ਸਾਡੇ ਤਾਈਂ ਕਥਨ ਕਰਕੇ ਦੱਸੋ, ਕਿਵੇਂ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦੇ ਰਹੀਏ। ਤੇ ਹਜ਼ੂਰ ਫਰਮਾਉਂਦੇ ਹਨ,
1: ਵੱਡ ਵੱਡੇ ਵੱਡੇ ਵੱਡ ਉੱਚੇ,
0: ਭਾਈ ਐਵੇਂ ਵਡਿਆਈਆਂ ਕਰਦੇ ਰਹੀਏ ਹਰੀ ਪਰਮੇਸ਼ਰ ਜੀ, ਤੁਮ ਕਹੀਏ ਆਪ ਜੀ, ਸਾਧ ਸੰਗਤ ਜੀ ਤੁਮ ਕਹੀਏ ਇੱਕ ਵਚਨ ਹੈ, ਆਪ ਕਹੀਏ ਤੇ ਸਤ ਸਨਮਾਨ ਬੋਧਕ ਸ਼ਬਦ ਹੈ। ਕਈਆਂ ਦਾ ਵਿਚਾਰ ਹੁੰਦਾ ਜੇ ਤੁਸੀਂ ਕਹਿ ਦਈਏ ਤੇ ਬਹੁ ਵਚਨ ਬਣ ਜਾਂਦਾ ਹੈ, ਬਹੁਤਿਆਂ ਨੂੰ ਤੁਸੀਂ ਕਿਹਾ ਜਾਂਦਾ। ਸਾਧ ਸੰਗਤ ਜੀ, ਜਿੱਥੇ ਬਹੁ ਵਚਨ ਬਣਦਾ ਉੱਥੇ ਸਨਮਾਨ ਬੋਧਕ ਸ਼ਬਦ ਵੀ ਹੈ। ਜਿਵੇਂ ਆਪਣੇ ਵੱਡਿਆਂ ਨੂੰ ਤੁਸੀਂ ਕਹਿ ਕੇ ਬੋਲੀਦਾ ਨਾ, ਕਿਸੇ ਆਫਿਸਰ ਦੇ ਕੋਲ ਜਾ ਚਲੇ ਜਾਈਏ ਤੁਸੀਂ ਕਹਿ ਕੇ ਆਪ ਕਰਕੇ ਗੱਲ ਕਰਦੇ ਨੇ ਸਿਆਣੇ ਪੁਰਖ। ਇਸੇ ਪ੍ਰਕਾਰ ਕਿਸੇ ਮਨਿਸਟਰ ਦੇ ਕੋਲ, ਰਾਜੇ ਦੇ ਕੋਲ ਜਾ ਕਰਕੇ ਕੋਈ ਵੀ ਤੂੰ ਕਹਿ ਕੇ ਗੱਲ ਨਹੀਂ ਕਰਦਾ, ਤੁਸੀਂ ਕਹਿ ਕੇ ਆਪ ਜੀ ਕਹਿ ਕੇ ਗੱਲ ਕੀਤੀ ਜਾਂਦੀ, ਇਹ ਸਨਮਾਨ ਬੋਧਕ ਸ਼ਬਦ ਹੈ। ਸਾਧ ਸੰਗਤ ਜੀ, ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਜਾਵੇ ਤੁਸੀਂ ਕਹਿ ਕੇ ਗੱਲ ਕਰਦੇ ਹਨ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ। ਆਪ ਕਿਸੇ ਕੋਲ ਚਲੇ ਜਾਈਏ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ, ਉੱਥੇ ਉਹ ਸਨਮਾਨ ਬੋਧਕ ਸ਼ਬਦ ਹੁੰਦਾ ਹੈ। ਪਰ ਸਾਧ ਸੰਗਤ ਜੀ, ਅਕਸਰ ਦੇਖਿਆ ਜਾਂਦਾ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਤਾਂ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਬੋਲਦੇ ਆ, ਆਪ ਤੋਂ ਵੱਡੇ ਬਜ਼ੁਰਗਾਂ ਨੂੰ ਤਾਂ ਤੁਸੀਂ ਕਹਿ ਕੇ ਬੋਲਦੇ ਆ, ਪਰ ਜਦੋਂ ਸਤਿਗੁਰੂ ਜੀ ਦੇ ਕੋਲ ਆਉਂਦੇ ਫਿਰ ਤੂੰ ਤੂੰ ਕਰਨ ਲੱਗ ਜਾਂਦੇ ਆ। ਤੂੰ ਅਕਸਰ ਆਪ ਤੋਂ ਛੋਟਿਆਂ ਨੂੰ ਕਿਹਾ ਜਾਂਦਾ। ਘਰ ਦੇ ਵਿੱਚ ਵੀ ਨਾ, ਜਿਹੜਾ ਪਤੀ ਹੁੰਦਾ ਪਤਨੀ ਨੂੰ ਤੂੰ ਕਹਿ ਕੇ ਬੋਲਦਾ, ਪਰ ਜਿਹੜੀਆਂ ਚੰਗੇ ਖਾਨਦਾਨ ਦੀਆਂ ਇਸਤਰੀਆਂ ਹੁੰਦੀਆਂ ਨੇ ਆਪਣੇ ਪਤੀ ਨੂੰ ਕਦੇ ਵੀ ਤੂੰ ਕਹਿ ਕੇ ਨਹੀਂ ਬੁਲਾਉਂਦੀਆਂ। ਪੁਰਾਣੇ ਸਮੇਂ ਦੇ ਵਿੱਚ ਨਾ, ਬੀਬੀਆਂ ਬੱਚੇ ਦਾ ਨਾਮ ਲੈ ਕਰਕੇ ਉਸ ਨੂੰ ਬੁਲਾ ਲੈਣਾ, ਫਲਾਣੇ ਦੇ ਪਿਤਾ ਜੀ, ਫਲਾਣੇ ਦੇ ਭਾਪਾ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਅੱਜ ਵੀ ਦੇਖਿਆ ਜਾਂਦਾ ਪੁਰਾਣੀਆਂ ਮਾਈਆਂ ਆਪਣੇ ਬੱਚੇ ਦਾ ਨਾਮ ਲੈਂਦੀਆਂ ਨੇ, ਸ਼ੇਰੇ ਦੇ ਦਾਰ ਜੀ, ਗੱਲ ਸੁਣਿਓ ਜੇ, ਉਹ ਤੁਸੀਂ ਕਹਿ ਕੇ ਸਨਮਾਨ ਦੇ ਨਾਲ ਬੋਲਦੀਆਂ ਨੇ, ਪਤੀ ਹੈ ਵੱਡਾ। ਇੱਕ ਦੁਨਿਆਵੀ ਬੀਬੀ ਆਪਣੇ ਪਤੀ ਦਾ, ਆਪਣੇ ਮਾਲਕ ਦਾ ਕਦੇ ਨਾਮ ਲੈ ਕੇ ਨਹੀਂ ਬੁਲਾਉਂਦੀ, ਤੇ ਸਾਧ ਸੰਗਤ ਜੀ ਜਿਹੜੀਆਂ ਨਾਮ ਲੈ ਕੇ ਬੁਲਾਉਂਦੀਆਂ ਨੇ ਫਿਰ ਉਹ ਬੇਅਕਲ ਮੰਨੀਆਂ ਜਾਂਦੀਆਂ ਨੇ, ਉਹ ਸਮਝਦਾਰ ਨਹੀਂ ਮੰਨੀਆਂ ਜਾਂਦੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਤੂੰ ਕਹਿ ਕੇ ਨਹੀਂ ਬੁਲਾਉਂਦੀ, ਪਤਨੀ ਆਪਣੇ ਪਤੀ ਨੂੰ ਸਨਮਾਨ ਦੇ ਨਾਲ ਬੁਲਾਉਂਦੀ ਏ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਜੀ ਅਥਵਾ ਸਤਿਗੁਰੂ ਜੀ ਸਾਡੇ ਪਤੀ ਵੀ ਨੇ, ਸਾਡੇ ਪਿਤਾ ਵੀ ਨੇ, ਸਾਡੇ ਭਰਾਤਾ ਵੀ ਨੇ, ਸਾਡੇ ਮਾਤਾ ਜੀ ਦੇ ਵੀ ਨੇ, ਸਾਡੇ ਸਾਰੇ ਸੰਬੰਧੀ ਵੀ ਨੇ, ਤੇ ਜਿਸ ਦੇ ਨਾਲ ਇੰਨੇ ਨਾਤੇ ਹੋਣ, ਇੰਨੇ ਰਿਸ਼ਤੇ ਹੋਣ, ਤੇ ਉਹਨੂੰ ਬੱਚੇ ਵਾਂਗੂ ਤੂੰ ਕਹਿ ਕੇ ਬੁਲਾਈਏ ਤੇ ਸੋਭਦਾ ਨਹੀਂ, ਫੱਬਦਾ ਨਹੀਂ। ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ, ਪੰਜ ਦਰਿਆ ਵਗਦੇ ਨੇ ਪੰਜਾਬ ਦੀ ਧਰਤੀ ਤੇ ਪਾਣੀ ਦੇ, ਤੇ ਛੇਵਾਂ ਦਰਿਆ ਵਗਦਾ ਗਿਆਨ ਦਾ, ਉਹ ਗਿਆਨ ਦਾ ਦਰਿਆ ਨੇ ਭਾਈ ਵੀਰ ਸਿੰਘ ਜੀ। ਉਹਨਾਂ ਦੀਆਂ ਕਦੇ ਲਿਖਤਾਂ ਪੜ੍ਹ ਕੇ ਦੇਖੋ ਨਾ, ਸਤਿਗੁਰੂ ਜੀ ਦੇ ਵਾਸਤੇ ਉਹਨਾਂ ਦੀ ਲਿਖਤ ਦੇ ਅੰਦਰ, ਵਾਰਤਕ ਦੇ ਵਿੱਚ ਕਿਤੇ ਵੀ ਤੂੰ ਸ਼ਬਦ ਨਹੀਂ ਆਵੇਗਾ, ਕਾਵਿ ਰਚਨਾ 'ਚ ਆਵੇਗਾ, ਅੱਖਰਾਂ ਦਾ ਧਿਆਨ ਰੱਖਣਾ ਪੈਂਦਾ। ਪਰ ਉਹਨਾਂ ਦੀ ਵਾਰਤਕ ਲਿਖਤ ਦੇ ਵਿੱਚ ਵਾਹਿਗੁਰੂ ਜੀ ਵਾਸਤੇ, ਸਤਿਗੁਰੂ ਜੀ ਵਾਸਤੇ ਕਿਧਰੇ ਵੀ ਤੂੰ ਸ਼ਬਦ ਨਹੀਂ ਮਿਲੇਗਾ। ਬੜੇ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਸਤਿਗੁਰੂ ਜੀ ਦੇ ਨਾਮ ਨੂੰ ਲਿਖਦੇ ਨੇ ਤੇ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਨੇ। ਇਹ ਵੱਡਿਆਂ ਦਾ ਅਦਬ ਹੁੰਦਾ, ਤੇ ਸਤਿਗੁਰੂ ਜੀ ਤੇ ਵੱਡਿਆਂ ਤੋਂ ਵੱਡੇ ਨੇ, ਵੱਡਿਆਂ ਤੋਂ ਵੱਡੇ ਨੇ। ਇਸ ਕਰਕੇ ਹਰ ਤੁਮ ਹਰੀ ਪਰਮੇਸ਼ਰ ਜੀ ਆਪ ਵੱਡ ਵੱਡੇ, ਪਹਿਲਾਂ ਵੀ ਜਿਹੜੇ ਵੱਡੇ ਵੱਡੇ ਕਹੇ ਜਾਂਦੇ ਸਨ ਉਹਨਾਂ ਤੋਂ ਵੱਡੇ ਸਨ, ਮਹਾਰਾਜ ਹੁਣ ਵੀ ਵੱਡ ਉੱਚੇ, ਜਿਹੜੇ ਵੱਡੇ ਕਹੇ ਜਾਣ ਵਾਲੇ ਨੇ ਉੱਚੇ, ਉਹਨਾਂ ਤੋਂ ਵੀ ਆਪ ਜੀ ਉੱਚੇ ਹੋ। ਇਸੇ ਪ੍ਰਕਾਰ
1: ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ।
0: ਹੇ ਹਰੀ ਪਰਮੇਸ਼ਰ ਜੀ, ਦੁਨੀਆਂ ਦੇ ਅੰਦਰ 84 ਲੱਖ ਖਾਣੀਆਂ ਦੇ ਵਿੱਚੋਂ ਵੱਡੇ ਕਹੇ ਜਾਂਦੇ ਨੇ ਮਨੁੱਖ, ਮਨੁੱਖਾਂ ਚੋਂ ਵੱਡੇ ਕਹੇ ਜਾਂਦੇ ਨੇ ਰਾਜੇ, ਰਾਜਿਆਂ ਚੋਂ ਵੱਡੇ ਕਹੇ ਜਾਂਦੇ ਨੇ ਦੇਵਤੇ, ਦੇਵਤਾ ਚੋਂ ਵੱਡਾ ਕਹਿਆ ਜਾਂਦਾ ਇੰਦਰ, ਇੰਦਰ ਤੋਂ ਵੱਡਾ ਕਹਿਆ ਜਾਂਦਾ ਬ੍ਰਹਮਾ, ਬ੍ਰਹਮਾ ਤੋਂ ਵੱਡੇ ਕਹੇ ਜਾਂਦੇ ਨੇ ਸ਼ਿਵਜੀ ਤੇ ਵਿਸ਼ਨੂੰ। ਮਹਾਰਾਜ ਆਪ ਉਹਨਾਂ ਸਾਰਿਆਂ ਵੱਡਿਆਂ ਤੋਂ
1: ਉੱਪਰ ਵੱਡੇ ਵਡਾਉਣਾ,
0: ਤੁਸੀਂ ਸਾਰਿਆਂ ਤੋਂ ਉੱਪਰ ਹੋ, ਉੱਚੇ ਹੋ, ਤੇ ਜਿੰਨੇ ਵੱਡੇ ਕਹੇ ਜਾਂਦੇ ਨੇ ਇਹਨਾਂ ਸਾਰਿਆਂ ਵੱਡਿਆਂ ਤੋਂ ਵੀ ਤੁਸੀਂ ਵੱਡੇ ਹੋ, ਸਾਰਿਆਂ ਤੋਂ ਉੱਚੇ ਹੋ ਤੇ ਸਾਰਿਆਂ ਤੋਂ ਵੱਡੇ ਹੋ ਜੀਓ। ਵੱਡੇ ਵੀ ਸਭਨਾ ਤੋਂ ਆਪ ਤੇ ਉੱਚੇ ਵੀ ਸਭਨਾ ਤੋਂ ਆਪ ਹੋ ਜੀਓ।
1: ਹਰ ਅਪਰੰਪਰ ਹਰ ਹਰ
0: ਹਰੀ ਪਰਮੇਸ਼ਰ ਜੀ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੀਓ, ਜਿਹੜੇ ਪ੍ਰਾਣੀ ਆਪ ਜੀ ਦੇ ਹਰ ਹਰ ਨਾਮਾਂ ਨੂੰ ਧਿਆਉਂਦੇ ਨੇ, ਆਪ ਜੀ ਦਾ ਨਾਮ ਜੋ ਹਰ ਇੱਕ ਜੀਵ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਹੈ।
1: ਹਰ ਧਿਆਵ ਹੈ ਹਰ ਅਪਰੰਪਰ ਹਰ ਹਰ।
0: ਹੇ ਅਪਰੰਪਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਪਰਮੇਸ਼ਰ ਜੀਓ, ਜਿਹੜੇ ਹਰੀ ਜੀ ਆਪ ਜੀ ਦੇ ਦਾਸ ਹੋ ਕਰਕੇ ਹਰ ਵੇਲੇ ਆਪ ਜੀ ਦੇ ਹਰ ਹਰ ਨਾਮਾਂ ਨੂੰ ਧਿਆਉਂਦੇ ਹਨ।
1: ਹਰ ਧਿਆਏ ਹਰੇ ਤੇ ਹੋ ਨਾ,
0: ਮਹਾਰਾਜ ਜਿਹੜੇ ਆਪ ਜੀ ਦੇ ਹਰੀ ਨਾਮ ਨੂੰ ਧਿਆਉਂਦੇ ਨੇ ਉਹ ਤਨ ਕਰਕੇ ਵੀ ਹਰੇ ਹੋ ਜਾਂਦੇ ਨੇ, ਮਨ ਕਰਕੇ ਵੀ ਹਰੇ ਹੋ ਜਾਂਦੇ ਨੇ। ਤਨ ਕਰਕੇ ਹਰੇ ਹੋਣਾ ਰੋਗਾਂ ਤੋਂ ਰਹਿਤ ਹੋ ਜਾਣਾ, ਮਨ ਕਰਕੇ ਹਰੇ ਹੋਣਾ ਸ਼ੁਭ ਗੁਣਾਂ ਦੇ ਸਹਿਤ ਹੋਣਾ, ਤਨ ਮਨ ਕਰਕੇ ਸ਼ੁਭ ਗੁਣਾਂ ਦੇ ਨਾਲ ਅਰੋਗਤਾ ਦੇ ਨਾਲ ਪ੍ਰਫੁੱਲਤ ਹੁੰਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੋਗ ਉਹਨਾਂ ਦੇ ਮਿਟ ਜਾਂਦੇ ਹਨ ਜੀਓ।
1: ਯੋਗਾ ਵਹੇ ਸੁਣਹੇ ਤੇਰਾ ਜਸ ਸਵਾਮੀ।
0: ਹੇ ਸਵਾਮੀ ਜੀ, ਮਾਲਕ ਜੀ, ਜਿਹੜੇ ਜਗਿਆਸੂ ਆਪ ਜੀ ਦੇ ਗੁਣਾਂ ਨੂੰ ਸੁਣਦੇ ਨੇ ਅਤੇ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ,
1: ਕਾਟੇ ਪਾਪ ਕਟੋ ਨਾ।
0: ਹਰੀ ਜਸ ਦੁਆਰਾ ਸਵਾਮੀ ਮਾਲਕ ਜੀ, ਆਪ ਜੀ ਕੱਟਣੇ ਵਾਲੇ ਹੋ ਕਰਕੇ ਤਿੰਨਾਂ ਦੇ ਕਰੋੜਾ ਕਰੋੜਾ ਪਾਪਾਂ ਨੂੰ ਕੱਟ ਦਿੰਦੇ ਹੋ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਸਾਧ ਸੰਗਤ ਜੀ, ਇਹ ਸਤ ਸੰਗਤ ਦਾ ਵੱਡਾ ਭਾਰੀ ਪ੍ਰਤਾਪ ਹੈ, ਜਿਹੜੇ ਨਾਮ ਨੂੰ ਸਰਵਣ ਕਰਦੇ ਨੇ, ਜਸ ਨੂੰ ਸਰਵਣ ਕਰਦੇ ਤੇ ਇਸੇ ਪ੍ਰਕਾਰ ਰਸਨਾ ਨਾਲ ਕਥਨ ਕਰਦੇ ਨੇ ਵਾਹਿਗੁਰੂ ਜੀ, ਕੱਟਣੇ ਵਾਲੇ ਹੋ ਕਰਕੇ ਕਟੋਨਾ ਉਹਨਾਂ ਦੇ ਕਰੋੜਾਂ ਕਰੋੜਾਂ ਪਾਪਾਂ

0: ਦੀ ਰਚਨਾ ਤੋਂ ਪਹਿਲਾਂ ਵੀ ਸੱਚ ਸੀ, ਆਦਿ ਸ੍ਰਿਸ਼ਟੀ ਦੇ ਰਚੇ ਜਾਣ ਵੇਲੇ ਮੁੱਢ ਵੇਲੇ ਵੀ ਸੱਚ ਸੀ, ਆਦਿ ਮੌਜੂਦਾ ਸਮੇਂ 'ਚ ਵੀ ਸ੍ਰਿਸ਼ਟੀ ਦਾ ਮੁੱਢ ਰੂਪ ਹੈ, ਆਦਿ ਸਤੇ ਸਤਯੁਗ ਦੇ ਸਮੇਂ ਵਿੱਚ ਵੀ ਜੋ ਸੱਚ ਸੀ, ਜੁਗਾਦ ਹੁਣ ਕਲਯੁਗ ਦੇ ਸਮੇਂ ਤੋਂ ਪਹਿਲਾਂ ਯੁੱਗ ਆਦਿ ਜੋ ਪਹਿਲੇ ਦੋ ਯੁੱਗ ਹੋਏ ਨੇ ਤ੍ਰੇਤਾ ਅਤੇ ਦੁਆਪਰ, ਉਹਨਾਂ ਦੋ ਯੁੱਗਾਂ ਦੇ ਅੰਦਰ ਵੀ ਜੋ ਸੱਚ ਸੀ
1: ਪ੍ਰਤੱਖ ਸਤੇ,
0: ਤੇ ਜਿਹੜੇ ਪਰਮੇਸ਼ਰ ਜੀ ਹੁਣ ਪ੍ਰਤੱਖ ਕਲਯੁਗ ਦੇ ਸਮੇਂ ਦੇ ਅੰਦਰ ਵੀ ਸੱਚ ਰੂਪ ਹਨ,
1: ਸਦਾ ਸਤੇ,
0: ਇਹ ਚਾਰੇ ਯੁੱਗ ਬਤੀਤ ਹੋ ਕਰਕੇ ਮਹਾਂਪਰਲੋ ਹੋ ਜਾਵੇਗੀ, ਦੁਨੀਆਂ ਮਿਟ ਜਾਵੇਗੀ, ਤਾਂ ਵੀ ਪਰਮੇਸ਼ਰ ਜੀ ਸੱਚ ਸਰੂਪ ਰਹਿਣਗੇ। ਪਰਮੇਸ਼ਰ ਜੀ ਨਵੇਂ ਸਿਰੇ ਤੋਂ ਫਿਰ ਸ੍ਰਿਸ਼ਟੀ ਨੂੰ ਰਚ ਦੇਣਗੇ, ਉਸ ਨਵੀਂ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਜੀ ਫਿਰ ਸਦਾ ਸਦਾ ਸੱਚ ਸਰੂਪ ਹੋਣਗੇ। ਸ੍ਰਿਸ਼ਟੀ ਨੂੰ ਕੋਈ ਵਾਹਿਗੁਰੂ ਜੀ ਨੇ ਇੱਕ ਵਾਰ ਨਹੀਂ ਰਚਿਆ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਸ੍ਰਿਸ਼ਟੀ ਦਾ ਪਸਾਰਾ ਪਰਮੇਸ਼ਰ ਜੀ ਨੇ ਬਹੁਤ ਵਾਰ ਰਚਿਆ ਤੇ ਬਹੁਤ ਵਾਰ ਸਮੇਟਿਆ, ਤੇ ਸਦਾ ਸਦਾ ਇੱਕੋ ਇੱਕ ਆਪ ਹੀ ਪਰਮੇਸ਼ਰ ਜੀ ਰਹਿੰਦੇ ਹਨ ਸਥਿਰ ਰੂਪ।
1: ਜਨ ਨਾਨਕ ਦਾਸ ਦਸੌਨਾ,
0: ਤੇ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਵਣਾ ਕਰਦੇ ਨੇ, ਐਸੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਜੋ ਪਰਮੇਸ਼ਰ ਜੀ ਦੇ ਦਾਸ ਸੰਤ ਜਨ ਨੇ ਨਾ, ਉਹਨਾਂ ਦੇ ਦਸੌਨਾ ਦਾਸਾਂ ਦੇ ਦਾਸ ਬਣ ਕਰਕੇ ਭਾਈ ਸਦਾ ਨਾਮ ਨੂੰ ਜਪਦੇ ਰਹੋ, ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ, ਸਾਰੇ ਦੁੱਖ ਜਨ ਦਰਦ ਮਿਟ ਜਾਣਗੇ, ਸਾਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਕੱਟੀਆਂ ਜਾਣਗੀਆਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟੇ ਜਾਣਗੇ, ਸ਼ਬਦ ਸਪਰਸ਼ ਰੂਪ ਰਸਗੰਧ ਦੇ ਦੋਸ਼ ਮਿਟ ਜਾਣਗੇ, ਆਸਾ ਤ੍ਰਿਸ਼ਨਾ ਦੇ ਵਿਕਾਰ ਮਿਟ ਜਾਣਗੇ, ਮਨ ਦੇ ਵਿੱਚੋਂ ਹਉਮੈ ਦੀ ਨਿਵਿਰਤੀ ਹੋ ਜਾਵੇਗੀ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦਾ ਹਿਰਦੇ ਦੇ ਅੰਦਰ ਵਾਸਾ ਹੋਵੇਗਾ, ਦੈਵੀ ਸੰਪਦਾ ਦੇ ਨਾਲ ਹਿਰਦਾ ਪ੍ਰਫੁੱਲਿਤ ਹੋਵੇਗਾ, ਦੁਨੀਆਂ ਦੇ ਅੰਦਰ ਮੁੱਖ ਉਜਲਾ ਹੋਵੇਗਾ, ਵਾਹਿਗੁਰੂ ਜੀ ਦੇ ਦਰ ਤੇ ਪੁੱਗ ਜਾਵੋਗੇ, ਪ੍ਰਵਾਨ ਚੜ ਜਾਵੋਗੇ, ਉਜਲੇ ਮੁੱਖ ਵਾਲੇ ਹੋ ਕਰਕੇ ਜਾਵੋਗੇ, ਜਦੋਂ ਜਪੋਗੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਈ ਨਾਮ ਦਾ ਜਸ ਕਰਨੇ ਦੇ ਨਾਲ ਸਾਰੇ ਸੁੱਖ ਮਿਲਣਗੇ, ਦੁੱਖ ਕੱਟੇ ਜਾਣਗੇ, ਵਾਹਿਗੁਰੂ ਜੀ ਦੇ ਦਰ ਤੇ ਸੋਭਾ ਪਾਵੋਗੇ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਅੰਮ੍ਰਿਤ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਜੀ ਆਪ ਜੀ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਸਤ ਸੰਗਤ ਦੁਆਰਾ ਹਰ ਜਸ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀ ਹੈ, ਮਹਾਰਾਜ ਕਿਰਪਾਲਤਾ ਕਰੋ ਜੋ ਆਪ ਜੀਆਂ ਨੇ ਸਰਵਣ ਅਤੇ ਕਥਨ ਕਰਵਾਇਆ ਨਾ, ਕਿਰਪਾਲਤਾ ਕਰਕੇ ਇਹਨਾਂ ਗੁਰ ਸ਼ਬਦਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

हम कांदड़े जिला कना सावी तोला।

Yeah.

Sa

Let's go, baby.

चढ़ी चढ़ी महाराज।

Satu sisi,

Ah!

संकट हरन सच सिर हरन संकट हरन सच सिर हरन संकट

Sabes que

Jump,

Yeah.

I'm not going to be able to do that.

श्री अबचल नगर अपार सचखंड के दरबार।

ਤਵਾ ਪ੍ਰਸਾਦ ਕਬਿਤ ਖੂਕਮਲ ਹਰਿ ਗਜ ਗਦ ਹਾ ਵਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰਿਓਈ ਕਰਤ ਹੈ ਖੂਕਮਟ ਬਾਸਿ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਹਨ ਸਾਦਈ ਮਰਤ ਹੈ ਬਿੰਦ ਕੇ ਸਦਈਆ ਤਾਹਿ ਹਿਜ ਕੀ ਬਡਈਆ ਦੇ ਦਬੰਧ ਰਸ ਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿੰਨ ਕੈ ਸਕੈ ਤਰਤ ਹੈ ਭੂਤ ਬਨ ਚਰਿ ਛਿਤ ਛਾਉਣਾ ਸਭੇ ਦੂਤਾ ਹਰਿ ਪਾਉਣ ਕੇ ਆ ਹਰਿ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪਾਪ ਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੁਚਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿ ਸਫਿਰਈਆ ਤਤ ਭੂਤ ਕੈ ਪਛਾਨੀਐ ਜਲ ਕੇ ਤਰਈਆ ਕੋ ਗੰਗੇਰੀ ਸਿੱਖ ਹੱਥ ਜਗ ਆਖੇ ਬਛਈਆ ਸੋ ਚਕੂਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਕਿਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਟਿਰ ਕੋ ਕਨਿਆ ਨਾਮ ਕੰਸ ਕੋ ਪਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟਤ ਨ ਗੂੜਤਾ ਕੋ ਭੇਦ ਭਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾਧਾਰੀ ਸਤਿ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਦੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਹਾਦਰ ਕਰਤ ਘੋਰ ਦਾਮਨੀਆ ਨੇਕ ਬਹੁ ਕਰਿਓ ਕਰਤ ਹੈ ਚੰਦਰਮਾਤ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਵੇਦ ਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੇ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤੇ ਵੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਘਨੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਬ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿਲੇ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਬੱਡ ਵੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਾਹ ਭਯੋ ਮੱਲ ਜੋ ਪਿਕਾਡਤ ਅਨੇਕ ਡੰਡ ਸੋਤ ਨ ਡੰਡੋ ਤੇ ਅਸ ਡੰਗ ਅਤ ਤੀਸ ਕਹੋ ਕਾਹ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨੇ ਹੋਰਾਯੋ ਆਦਿ ਇਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਗ ਕੋ ਚਰਈਆ ਫਲ ਭੂਲ ਕੋ ਪਛਈਆ ਸਦਾ ਬਨ ਕੋ ਬ੍ਰਮਈਆ ਔਰ ਦੂਸਰੋ ਨਬੋਕ ਸੌ ਕਹਾਂ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੁੱਛ ਲੀਜ ਜੋਕ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਿੱਡ ਪਰ ਲੋਕ ਸੌ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਾਹਦਾਨ ਮੈਂ ਨਾ ਹੂਜ ਲੀਨ ਭਾਵਨਾ ਯਕੀਨ ਦੀਨ ਕਸ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਪ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਦਾਰੀ ਹੋਇ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਗੀਦਰ ਪੁਕਾਰੇ ਪਰ ਸੀਤ ਕਾਲ ਗੁੰਚਰ ਉਗਦਹਾ ਅਨੇਕ ਦਾ ਪੁਕਾਰਹੀ ਕਹਾ ਭਯੋ ਜਪ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰਟਾ ਕੁਟਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂਡਿਓ ਜਡ ਗੰਗਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਿਪਾਈਆ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਤਨਾ ਸਦੇਵ ਤੁਹੀਂ ਤੁਹੀਂ ਉਚਰਤ ਹੈ
नभ के उड़ते जो पे नारायण पाइयत अनल आकाश पंजी डोल वो करत है। आग में जरत गत राण की परत कर पताल के पास की उपजंग ना तरत है। को भयो मुंडी असन्यासी को जो की भयो को ब्रह्मचारी को जति अनुमान बो हिंदू तुरक को राबजे इमाम साफी मानस की जात सब एक पहचान बो करता करीम सुविराज करहीम ओई दूसरो न भेद कोई भूल ब्रह्म मान बो एक ही के सेव सब एक गुरुदेव एक एक ही स्वरूप सब एक ज्योत जान बो देहो राम सीत सोई पूजाओ निवाज ओई मानस सब एक बयान एक को भ्रमाव है। देवता देव जच गंधर्व तुरक हिंदू न्यारे न्यारे देश।

ਇਹ ਕਿ ਅੰਗਾਹੂ ਦੇਹ ਦੁਖ ਅੰਗਾਹੂ ਔਖ ਦੀ ਰੋਕ ਕੇ ਸੁਖ ਸੁਖ ਅੰਗਾਹੂ ਦੇਵ ਵਿਦਿਆ ਕਹੂ ਦੈ ਦਬਾਨੀ ਕਹੂ ਜਛ ਗੰਧਰਵ ਕਿ ਨਰ ਕਹਾਨੀ ਕਹੂੰ ਰਾਜਸੀ ਸਾਧ ਕੀ ਤਾਮਸੀ ਹੋ ਕਹੂੰ ਯੋਗ ਵਿਦਿਆ ਤਰੇ ਤਾਪਸੀ ਹੋ ਕਹੂੰ ਰੋਗ ਰਹਿਤਾ ਕਹੂੰ ਯੋਗ ਯੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ ਕਹੂੰ ਜਛ ਵਿਦਿਆ ਧਰੇ ਮਾਨ ਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਬ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪੁਰਾਣ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੀ ਗੀਤ ਗਾਵੈ ਕਹੂੰ ਸ਼ੁੱਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਯੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਅਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ

ਕਾਲ ਦੀਨ ਬੰਧ ਪ੍ਰਭੀਨ ਸ੍ਰੀਪਤ ਸਰਬ ਕੋ ਕਰਤਾਰ ਵਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨਾ ਕਾਰ ਜਾਤ ਪਾਤ ਨਾ ਗੋਤ੍ਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਬਰਨ ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦ ਅੰਤ ਨਾਥ।

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ, ਦੁਸ਼ਟ ਹਰਤਾ ਬਿਸੁਭਰਤਾ ਆਦਿ ਰੂਪ ਅਪਾਰ, ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ, ਭੂਮ ਕਾਜਲੇ ਥਲੇ ਮਹਿ ਜਪਤ ਜਾਪ ਅਮੰਡ, ਸ੍ਰਿਸ਼ਟ ਚਾਰ ਵਿਚਾਰ ਜਿਤ

ਸੇ ਮੈਂ ਖਾ ਸੁਰ ਮਰਦਨ ਚੰਡ ਚੱਕਰ ਤਨ ਆਦ ਗੁਰੰ ਚਾ ਸ਼੍ਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਰੋਦਨ ਕੁਰੂਰ ਪ੍ਰਤੇ ਧੂਮ ਰਾਜ ਵਿਦੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਦੁੰਸਨ ਸੁਧ ਮਤੇ ਜਾਲ ਪਾ ਜਯੰਤੇ ਸਤਰੁ।

सत श्री अकाल।

हर कृष्ण नम कृष्ण गुरु कृपा गुरु

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੁਗ ਅਟਲ, ਜੁਗ ਜੁਗ ਅਟਲ, ਸ਼ਤਰਤ ਖਤਕੇ ਮਾਲਕ, ਭਗਵਾਨ ਮਾਲਕ, ਭਗਵਾਨ ਸ਼੍ਰੀ ਪੀਰ ਮੀਰਾਂ ਮੀਰ, ਸ਼ਬਦ ਗੁਰੀ ਰੰਗ ਮੀਰਾ, ਸ਼ਬਦ ਜਗਦਾ ਰੰਗ ਮੀਰਾ, ਸ਼ਬਦ ਤਰ ਸਤਿਗੁਰੂ ਸ਼੍ਰੀ ਗੁਰੂ ਜਗਤ ਗੁਰੂ ਸਤਿਗੁਰੂ ਗ੍ਰੰਥ ਜੀ ਗੁਰੂ ਸਾਹਿਬ ਗੁਰੂ ਮਹਾਰਾਜ ਜੀ ਦੇ ਸਾਹਿਬ ਮਹਾਨ ਪਾਵਨ ਪਵਿੱਤਰ ਮੁਕਾਮ ਪਵਿੱਤਰ ਮੁਕੱਦਸ ਹਜ਼ੂਰ ਅੰਤਰ ਸਾਹਿਬ ਕਮਾਲ ਸਰਬੰਸ ਤਨ ਸਾਹਿਬ ਦਸ਼ਮਾਨ ਦਾ ਖੜ ਦਾ ਸ਼੍ਰੀ ਦਾ ਸ਼ੇਸ਼ ਪਿਤਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੇ ਸਤਿਗੁਰਾਂ ਦਾ ਸਤੋ ਜੁਗੀ ਸੇ ਸਤਿਗੁਰਾਂ ਦਾ ਸਤੋ ਜੁਗੀ ਅਕਾ ਸਤਿਖੰਡ ਸ਼੍ਰੀ ਹਜ਼ੂਰ ਸ਼੍ਰੀ ਸਾਹਿਬ ਚੰਨ ਸ਼੍ਰੀ ਸਾਹਿਬ ਜੀ ਦੇ ਆਪ ਚੰਨ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਆਪ ਜੀ ਦਰਸ਼ਨ ਦਿਦਾਰੇ ਗੁਰੂ ਗੁਰੂ ਪਿਆਰੀ ਖਾਲਸਾ ਸਤਿਗੁਰੂ ਪਿਆਰੀ ਖਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰਕੇ ਕੀ ਹੈ ਜੀ ਨੇ ਬੜੀ ਕਿਰਪਾ ਅੰਮ੍ਰਿਤ ਵੇਲੇ ਤੋਂ ਨਾਮ ਅਮਾਨੀ ਦੇ ਲਗਾਓ ਨਾਮ ਅਮਾਨੀ ਦੇ ਪ੍ਰਵਾਹ ਚੱਲ ਗੁਰੂ ਘਰ ਦੀ ਰੀਤੀ ਮਰਿਆਦਾ ਗੁਰੂ ਘਰ ਦੀ ਰੀਤੀ ਮਰਿਆਦਾ ਸੰਧਿਆ ਵੇਲੇ ਗੁਰ ਇਤਿਹਾਸ ਸੰਧਿਆ ਵੇਲੇ ਗੁਰ ਦਾ ਸਮਾਂ ਹੋਇਆ ਹੈ ਜਿਵੇਂ ਕਿ ਕਵਿਰਾਜ ਭਾਈ ਸੰਤੋਖ ਸਿੰਘ ਬੇਲਾਜ ਭਾਈ ਸੰਤੋਖ ਸਿੰਘ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸੀ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਸਤਿਗੁਰਾਂ ਦਾ ਮਹਾਨ ਐਸੇ ਸਤਿਗੁਰਾਂ ਦਾ ਗੁਰੂ ਸਾਹਿਬ ਜੀ ਦਾ ਜਸਾਸ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦੇ ਕੌਤਕ ਗੁਰੂ ਸਾਹਿਬ ਜੀ ਦੇ ਕੌਤਕ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਆਪ ਜੀ ਨਾਨਕ ਕਾਲਜ ਦੇ ਵਿੱਚ ਨਾਨਕ ਕਾਲਜ

ਪਿਛਲੇ ਦਿਨ ਜਾਣਿਆ ਅੰਤਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਸੰਸਾਰ ਜਿੰਨੇ ਵੀ ਜੀਵ ਸਨ ਜਿੰਨੇ ਵੀ ਇਹਨਾਂ ਨੂੰ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦਾ ਸੱਚੇ ਪਰਮੇਸ਼ਰ ਮਾਰਗ ਨਹੀਂ ਸੀ ਪਤਾ ਮਾਰਗ ਨਹੀਂ ਸੀ ਪਹਿਲੇ ਕਈ ਅਵਤਾਰ ਰਹਿਬਰ ਪੀਰ ਆਏ ਨੇ ਉਹਨਾਂ ਦੇ ਆਉਣ ਬਾਅਦ ਵੀ ਇਹ ਸੰਸਾਰ ਦੇ ਜਿਹੜਾ ਹੈ ਬਾਅਦ ਵੀ ਇਹ ਸੰਸਾਰ ਜਿਹੜਾ ਹੈ ਉਹ ਕਰਮ ਕਾਂਡਾਂ ਦੇ ਵਿੱਚ ਫਸ ਗਿਆ ਧਰਮ ਭੁਲੇਖਿਆਂ ਦੇ ਵਿੱਚ ਫਸ ਗਿਆ ਕਿਸੇ ਨੂੰ ਜਿਹੜਾ ਹੈ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਕਿਸੇ ਨੂੰ ਜਿਹੜਾ ਹੈ ਉਹਨਾਂ ਤੱਕ ਜਾਣ ਵਾਲਾ ਹੈ ਉਹਨਾਂ ਤੋਂ ਕਿਸੇ ਨੂੰ ਮਿਲਿਆ ਨਹੀਂ ਜੇ ਮਿਲਿਆ ਵੀ ਹੈ ਕਿਸੇ ਇੱਕ ਆਦਮ ਨੂੰ ਮਿਲਿਆ ਵੀ ਹੈ ਸਾਧ ਸੰਗਤ ਜੀ ਨੂੰ ਉਹ ਤੁਸੀਂ ਇੰਜ ਕਹਿ ਲਓ ਕਿ ਉਹ ਨਹੀਂ ਹੋਇਆ ਉਹਦਾ ਨਹੀਂ ਹੋਇਆ ਜਾਂ ਉਹਦਾ ਅੱਗੇ ਕੇਵਲ ਤੇ ਕੇਵਲ ਸ਼੍ਰੀ ਗੁਰੂ ਨਾਨਕ ਦੇ ਕੇਵਲ ਸ਼੍ਰੀ ਗੁਰੂ ਨਾਨਕ ਦੇ ਫਿਰ ਉਹਨਾਂ ਨੇ ਐਸੇ ਪਾਰੇ ਕਲਯੁਗ ਨੂੰ ਆਪ ਜੀ ਨੇ ਅਵਤਾਰ ਉਤਾਰਿਆ ਹੈ ਆਪ ਜੀ ਨੇ ਅਵਤਾਰ ਧਾਰਨ ਕਰਕੇ ਛੋਟੀ ਉਮਰ ਸਤਿਕਾਰ ਤ੍ਰਿਪਤਾ ਜੀ ਦੇ ਜਿਸ ਵਿੱਚ
ਜ਼ਰੂਰ ਮੈਨੂੰ ਇਕੱਠੇ ਹੋ ਗਏ ਮਹਾਰਾਜ ਜੀ ਨੇ ਨਹੀਂ ਪਾਉਣਾ ਕੀਤਾ। ਮਹਾਰਾਜ ਜੀ ਨੇ ਜੇ ਕਰਕੇ ਗੱਲ ਕਰੀਏ ਤੇ ਜੇਕਰ ਇਸ ਗੱਲ ਜਨੇ ਨੂੰ ਬਚਾਉਣ ਦੀ ਗੱਲ ਲਈ ਉਹੀ ਨਾਨਕ ਦੇਵੀ ਦੇ ਸੋਹੀ ਗੁਰੂ ਨਾਨਕ ਦੇਵ ਪਾਤਸ਼ਾਹ ਸੰਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਤੇ ਜਦ ਉਹਨਾਂ ਕੋਲੋਂ ਬੇਨਤੀਆਂ ਕੀਤੀਆਂ ਉਹਨਾਂ ਕੋਲੋਂ ਬੇਨਤੀਆਂ ਕੀਤੀਆਂ ਮਹਾਰਾਜ ਪੰਡਤਾਂ ਨੇ ਅੱਜ ਅਰਗ ਦੇ ਸਾਰਾ ਦਿਨੀ ਉਲਾਰਿਆ ਸਾਡੇ ਸਿਰ ਛੜੇ ਨੇ ਉਲਾਰਿਆ ਸਾਡੇ ਫਿਰ ਕਾਹੜੇ ਨੇ ਉਲਾਰਿਆ ਇਸ ਜੰਜੀਰ ਦੀ ਬਾਕਤ ਕਿਸ ਛੜਨੇ ਉਤੇ ਇਸ ਤਰ੍ਹਾਂ ਦੀ ਰਾਖੀ ਕਰੋ ਜਿਨੀ ਉਤੇ ਦੱਸ ਸਕਦੇ ਕਿ ਆਸ਼ਾ ਮਹਾਰਾਜ ਜੀ ਨੇ ਆਪਣਾ ਸਰੀਰ ਸਵਾਰ ਕੇ ਜੀ ਨੇ ਆਪਣਾ ਸਰੀਰ ਸਵਾਰ ਕੇ ਸਾਧ ਸੰਗਤ ਜੀ ਉਹਨਾਂ ਦੇ ਸਿਰ ਕਿਤੇ ਜੀ ਸਾਧ ਸੰਗਤ ਜੀ ਉਹਨਾਂ ਦੇ ਸਿਰ ਕਿਤੇ ਇਹ ਗੁਰੂ ਨਾਨਕ ਦੇ ਘਰ ਦੀ ਸਿੱਖਿਆ ਇਹ ਗੁਰੂ ਨਾਨਕ ਇਹਦੇ ਤੇ ਕੋਈ ਜਬਰਨ ਤੱਕੇ ਨਾਲ ਜਣੀ ਉਹਨਾਂ ਨਹੀਂ ਸਕਦਾ ਤੱਕੇ ਨਾਲ ਦੇ ਤੇ ਸਾਧ ਸੰਗਤ ਜੀ ਤੱਕੇ ਨਾਲ ਜਬਰਨ ਕੋਈ ਲਾਭ ਨਹੀਂ ਕਿਸੇ ਨਾਲ ਜਬਰਨ ਕੋਈ ਲਾਭ ਨਹੀਂ ਇਹ ਗੱਲ ਚੱਲ ਰਹੀ ਹੈ ਸਾਧ ਸੰਗਤ ਜੀ ਜਬਰਨ ਦੀ ਗੱਲ ਚੱਲ ਰਹੀ ਹੈ ਜੋਰ ਦੀ ਜਬਰਨ ਜਿਹੜੇ ਜੋਰ ਨਾਲ ਜੋਰ ਨਾਲ ਹੀ ਜਿਹੜੇ ਕੰਮ ਤੇ ਜੋਰ ਨੇ ਮਹਾਰਾਜ ਜੀ ਨਾਲ ਆਉਣੀ ਅਸੀਂ ਬਰਬਾਦ ਨੇ ਮਹਾਰਾਜ ਜੀ ਨੇ ਆਉਣੀ ਅਸੋ ਐਸਾ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਸਾਹਿਬ ਸਾਰੇ ਸਭ ਗੁਰੂ ਨਾਨਕ ਜਲ ਰਹਿ ਸਾਰੇ ਸਾਰੇ ਜਿਨੀ ਨਹੀਂ ਪਾਇਆ ਪਰ ਉਹਦੀ ਰਾਖੀ ਜਿਨੀ ਨਹੀਂ ਪਾਇਆ ਉਹਦੀ ਰਾਖੀ ਲਿਖ ਜੰਜੂ ਰੱਖਾ ਪ੍ਰਤਾਕਾ ਦਿਲਕ ਜੀਨੋ ਬੜੋ ਬਲੂ ਮੈਂ ਸਾਕਾ ਜੀਨੋ ਬੜੋ ਸਾਧਨ ਹੈ ਤੇਰੀ ਜਿਨ ਕਰੀ ਸਾਧਨ ਹੈ ਸੀ ਦੇ ਆਪ ਨੇ ਸਹੀ ਨਾ ਪੁੱਛਰੀ ਸੀ ਦੇ ਆਪ ਦਸੇ ਪਾਸ਼ਾ ਜੀ ਦੇ ਬੋਲ ਨੇ ਦਸੇ ਪਿਆਰੇ ਸਹੀ ਦੇ ਬੋਲ ਨੇ ਸਹੀ ਨਹੀਂ ਉਚਾਰੇ ਸਹੀ ਤੇ ਲਈ ਆਪ ਪ੍ਰਕਾਸ਼ ਦੇ ਲਈ ਚਾਹਣ ਦੇ ਲਈ ਤਿਲਕ ਦੇ ਲਈ ਬਚਾਉਣ ਦੇ ਲਈ ਸੋ ਇਵੇਂ ਸਾਧਨ ਜੀ ਗੁਰੂ ਨਾਨਕ ਸਾਹਿਬ ਇਹ ਦੀ ਰਸਮ ਜਿਹੜੀਆਂ ਨਾ ਪੜਨਾ ਇਹ ਸਾਡੀਆਂ ਸੋਚਾਂ ਉੱਪਰ ਸਤਿ ਸ਼੍ਰੀ ਅਕਾਲ।

0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਾਨਕ ਦੇਵ ਸਾਹਿਬ ਦੇ ਨਾਲ ਬੈਠੇ ਦਿਆਲ ਜੀ ਨੂੰ ਜਿੰਨੇ ਵੀ ਸਾਧ ਸਿੰਘ ਜੀ ਸ਼੍ਰੀ ਕ੍ਰਿਸ਼ਨ ਲੋਕ ਸਾਧ ਸੰਗਤ ਜੀ ਜਿਲ੍ਹੇ ਦੇ ਲੋਕ ਸੰਤ ਬ੍ਰਾਹਮਣ ਜੀ ਸਿੱਧੇ ਉਹਨਾਂ ਨੂੰ ਕਿਹਾ ਬ੍ਰਾਹਮਣ ਸਾਧ ਤੁਸੀਂ ਕਹਿੰਦੇ ਹੋ ਕਿ ਆ ਮੈਂ ਪਾਉਣਾ ਕਰਾਂਦੇ ਹੋ ਕਿ ਆ ਮੈਂ ਪਾਉਣਾ ਕਰਾਂ ਤੁਹਾਡਾ ਚੌਕੜ ਮੂਲ ਅਣਾਇਆ ਚਾਰ ਕੌਟੀਆਂ ਦਾ ਅਣਾਇਆ ਚਾਰ ਕੌਟੀਆਂ ਮੁੱਲ ਲਿਆ ਕਰਕੇ ਬਜਾਇ ਚੌਕੀ ਮੁੱਲ ਲਿਆ ਕਰਕੇ ਬੇ ਚੌਕਾ ਜਾ ਬਣਾ ਕਰਕੇ ਥੱਲੇ ਚੌਕਾ ਉੱਚਾ ਬਣਾ ਕੇ ਗੋਹੇ ਨਾਲ ਉਹਦੀ ਰੱਖ ਕਰਕੇ ਗੋਹੇ ਦਾ ਚੌਕੇ ਉੱਪਰ ਤੁਸੀਂ ਉਹਦੇ ਤੇ ਬਹਾ ਕਰਕੇ ਉੱਪਰ ਤੁਸੀਂ ਉਹਦੇ ਮੰਤਰ ਪੜ੍ਹ ਕੇ ਜਿਵੇਂ ਉਹ ਪਾਉਂਦੇ ਹੋ ਮੁੱਲ ਪੜ੍ਹ ਕੇ ਜਿਹੜੇ ਤਾਂ ਤੁਸੀਂ ਬਜ਼ਾਰੋਂ ਮੁੱਲ ਲੈ ਕਰਕੇ ਆਉਂਦੇ ਹੋ ਇਸ਼ਨਾਨ ਕਰਕੇ ਸ਼ੁੱਧ ਕਰੇ ਫਿਰ ਉਹ ਮੰਤਰ ਜਿਹੜਾ ਉਹ ਪੜ੍ਹਦੇ ਸਨ ਉਹਨੂੰ ਜਵਾਕ ਨੂੰ ਗੁਰੂ ਬ੍ਰਾਹਮਣ ਕਿਹਾ ਜਾਂਦਾ ਮਹਾਰਾਜ ਜੀ ਕਹਿਣ ਲੱਗੇ ਪੰਡਤ ਤੁਹਾਡੇ ਤੁਸੀਂ ਕੀ ਕਰਦੇ ਜੇ ਤੁਸੀਂ ਜਿਹੜਾ ਨਹੀਂ ਕਰਦੇ ਜੇ ਜਿਹੜਾ ਸਾਨੂੰ ਅੱਗੇ ਕੰਮ ਨਹੀਂ ਦੇ ਸਕਦਾ ਸੀ ਉਹ ਕੰਮ ਨਹੀਂ ਕਰ ਸਕਦਾ ਸੀ ਉਹ ਕੰਮ ਨਹੀਂ ਕਰ ਸਕਦਾ ਸੀ ਵੇਖੋ ਮਹਾਰਾਜ ਜੀ ਨੇ ਕਿਰਪਾਨ ਦਿੱਤੀ, ਮਹਾਰਾਜ ਜੀ ਨੇ ਕਿਰਪਾਨ ਦਿੱਤੀ। ਇਹ ਪਹਿਲੇ ਲੋਕੀ ਜਨੇਊ ਪਾਉਂਦੇ ਸਨ, ਇਹ ਪਹਿਲੇ ਲੋਕੀ ਜਨੇਊ ਪਾਉਂਦੇ ਸਨ। ਕਿਰਪਾਨ ਤਾਂ ਕਿਸੇ ਕੰਮ ਦੀ ਆਈ, ਕਿਰਪਾਨ ਤਾਂ ਕਿਸੇ ਨੇ ਬਹੁਤ ਕੰਮ ਦੀ ਆਈ, ਕਿਸੇ ਨੇ ਬਹੁਤ ਕੁਝ। ਮਹਾਰਾਜ ਜੀ ਨੇ ਕਿਹਾ ਇਹ ਹਮਾਰੇ ਪੀਰ ਹੈ, ਹਮਾਰੇ ਚੀਜ਼ ਰੋਹੀ ਸਹਿਤੀ ਹੈ, ਹਮਾਰੇ ਸਰੋਹੀ ਸਹਿਤੀ ਹੈ, ਹਮਾਰੇ ਜਿਹਦੇ ਨਾਲ ਅਸੀਂ ਕਿਰਪਾਨ ਪਾ ਲਈ, ਜਿਹਦੇ ਨਾਲ ਅਸੀਂ ਕਿਰਪਾਨ ਪਾ ਲਈ, ਜੋ ਕਿਰਪਾਨ ਸਭ ਤੋਂ ਪਹਿਲਾਂ ਸਾਡੀ ਰਾਖੀ ਕਰਦਾ, ਸਭ ਤੋਂ ਪਹਿਲੇ ਸਾਡੀ ਰਾਖੀ ਕਰਦੇ। ਦੂਜਾ ਜਦੋਂ ਅਸੀਂ ਕਿਰਪਾਨ ਦੇ ਕਰੇ, ਦੂਜਾ ਜਦੋਂ ਅਸੀਂ ਦੂਜੇ ਵੀ ਜੇਕਰ ਕਿਰਪਾ ਲਓ ਸਾਡੇ ਦੂਜੇ ਅੱਡੇ ਕਰਦੇ ਨੇ, ਉਹ ਸਾਡੇ ਤੋਂ ਪਿੱਛੇ ਇਵੇਂ ਕਰਦੇ ਨੇ। ਪੌਣ ਪਾਣੀ ਇਹਦਾ ਮਕਸਦ ਪੌਣ ਪਾਣੀ ਦੇ ਕੰਮ ਮਤ ਜਿਹੜਾ ਖਤਾ ਸੀ, ਉਹ ਬਹੁਤ ਸੋਚ ਵਿਚਾਰ ਕਰਕੇ ਸਾਨੂੰ ਦਿੱਤਾ। ਬਹੁਤ ਸੋਚ ਵਿਚਾਰ, ਅਸੀਂ ਤੁਲਨਾ ਨਹੀਂ ਕਰ ਸਕਦੇ, ਮਹਾਰਾਜ ਨੇ ਕਿਹਾ ਤੁਸੀਂ ਵੀ ਕਾਰਨ ਦੱਸੋ, ਤੁਸੀਂ ਵੀ ਕਾਰਨ ਦੱਸੋ, ਪਰ ਕਾਰਨ ਕੀ ਹੈ? ਚਾਰ ਕਾਰਨ ਆ ਗਏ, ਇਹਦਾ ਕਾਰਨ ਕੀ ਹੈ? ਸਾਡੇ ਕਾਰਨ ਕੀ ਬਣਾਉਣਾ, ਜੇ ਸਾਡੇ ਸਾਡੇ ਨਾਲ ਦੇਣਾ ਬਣਾ, ਅਸੀਂ ਉਹਨਾਂ ਨੂੰ ਸਾਥ ਨਹੀਂ ਦੇਣਾ। ਕਿਸੇ ਕੰਮ ਨਹੀਂ, ਜਿੰਨੇ ਅੱਗੇ ਕੰਮ ਸਾਡੇ ਕੰਮ ਦਾ ਹੋਣਾ ਨਹੀਂ ਹੈ, ਕੰਮ ਸਾਡੇ। ਇਹ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਅਸੀਂ ਤੁਸੀਂ ਕਰੀਏ ਸਕਦੇ ਹੋ, ਕਹਿੰਦੇ ਹੋ ਅਸੀਂ ਕੰਮ ਸਾਡੇ ਕੰਮ ਦਾ ਨਹੀਂ ਹੈ, ਕਹਿੰਦੇ ਹੋ ਕੰਮ ਦਾ ਨਹੀਂ ਹੈ। ਅਸੀਂ ਕੇਵਲ ਤੇ ਕੇਵਲ ਜਗਤ ਦੇ ਅਸਾਵੇ ਦੇ ਲਈ, ਕੇਵਲ ਕੇਵਲ ਦੇ ਕੇਵਲ ਵਿਖਾਵੇ ਮਾਤਰ ਲਈ ਅਸੀਂ ਇਹ ਪਾਉਣਾ ਹੈ, ਮਾਤਰ ਲਈ ਸਾਨੂੰ ਨਹੀਂ ਪਾਉਣਾ। ਮੇਰਾ ਸੰਸਾਰ ਦੇ ਵਿੱਚ ਕੋਈ ਕਾਰਨ ਨਹੀਂ ਹੈ, ਪਾਉ ਸੰਸਾਰ ਕੋਈ ਜੀਵਨ ਦੇ ਨਹੀਂ ਹੈ, ਪਾਉ ਸੰਸਾਰ ਦੇ ਵਸਤਾਂ ਦੇ ਨਾਲ ਸੰਸਾਰ ਦੇ ਕੋਈ ਕੰਮ ਨਹੀਂ, ਅਸੀਂ ਨਹੀਂ ਉਹਨਾਂ ਦੇ ਕੰਮ, ਜਿਹੜਾ ਕੰਮ ਨਹੀਂ ਅਸੀਂ ਉਹ ਉਹਨਾਂ ਤੋਂ ਲੈਣਾ ਹੈ। ਸੰਸਾਰੀ ਵਸਤਾਂ ਦਾ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਕੋਈ ਲੈਣ ਨਹੀਂ ਹੈ। ਤੇ ਫਿਰ ਮੈਂ ਕਾਤੋਂ ਪਾਈ ਹਿਰਦੇ ਵਿੱਚ, ਲੱਗਾਈ ਮਨਾਂ ਦੇ ਵਿੱਚ ਕਾਤੋਂ ਮੈਂ ਜਿਹੜਾ, ਜੇਕਰ ਕਿ ਤੁਸੀਂ ਪਾਉਣ ਲੱਗੋ, ਜੇ ਨਹੀਂ ਤੁਸੀਂ ਪਾਉਣ, ਜੇ ਮੇਰਾ ਕੋਈ ਕੰਮ ਨਹੀਂ ਸਵਾਰਨਾ, ਮੈਂ ਕੋਈ ਕਾਰਜ ਕੋਈ ਸਵਾਰਨਾ ਕੋਈ, ਤਾਂ ਫਿਰ ਮੈਂ ਕਿਉਂ ਇਹਨੂੰ ਪਾ ਕਰਕੇ ਸ਼ਰਮ, ਫਿਰ ਮੈਂ ਕਿਉਂ ਇਹਨੂੰ ਪਾ ਕਹਾਂਗੇ ਸ਼ਰਮਸਾਰ? ਤੁਸੀਂ ਕਹਿੰਦੇ ਹੋ ਨਾ ਜਿਹੜਾ ਨਹੀਂ ਪਾਉਂਦਾ, ਤੁਸੀਂ ਕਹਿੰਦੇ ਹੋ ਉਹਨੂੰ ਫਿਰ ਸਮਾਜ ਦਾ ਇੱਜ਼ਤ ਨਹੀਂ, ਇਹਨੂੰ ਦਾ ਬਸ਼ਮਾਰ ਤੁਸੀਂ ਕਰ ਦਿੰਦੇ ਹੋ, ਇਹਨੂੰ ਤਾਂ ਪਿੱਛੇ ਦੇ ਕੋਈ ਗੱਲ ਨਹੀਂ, ਸਮਾਜ ਦਾ ਪਾ ਕੇ ਸ਼ਰਮ ਨਹੀਂ, ਕੋਈ ਗੱਲ ਨਹੀਂ, ਲਾਰ ਜਾਣੀ ਹੈ, ਪਿੱਛੇ ਕਿਸੇ ਕੰਮ ਦਾ ਨਹੀਂ, ਲਾਰ ਜਾਣੀ ਹੈ, ਇਸ ਲਈ ਕਹਿੰਦੇ ਹੈ ਸੱਚੇ ਨਾਮ ਨੇ ਬਾਕੀ ਤਾਂ ਸਭ ਟੁੱਟ ਜਾਂਦਾ, ਬਾਕੀ ਉੱਥੇ ਕੁਛ ਨਹੀਂ ਰਹਿਣਾ, ਉੱਥੇ ਕੋਈ ਨਹੀਂ। ਨਾਮ ਜਿਹੜਾ ਸਾਡਾ ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਜੀਆਂ ਨੇ ਵੀ ਸਾਥ ਨਹੀਂ ਦੇਣਾ, ਦੁਨੀਆਂ ਦੇ ਜੀਆਂ ਵੀ ਸਾਥ ਨਹੀਂ ਦੇਣਾ। ਇਹਦੇ ਮਹਾਰਾਜ ਜੀ ਨੇ ਪੰਡਿਤ ਜੀ ਸੀ। ਜੋ ਕੀ ਕਲਾ ਪੁਰਖ ਦਾ ਸੱਚਾ ਜੋ ਮਹਿਤਾ ਉਹ ਨਾਮ ਲੈਣਾ ਕਰੋ, ਨਾਮ ਲੈਣਾ ਕਰੋ ਜਿਸ ਨੂੰ ਜਪਣ ਦੇ ਨਾਲ ਜਿਸ ਸੰਸਾਰ ਵਿੱਚੋਂ ਨਿਸਤਾਰਾ ਹੋ ਜਾਣਾ ਹੈ। ਨਿਸਤਾਰਾ ਹੋ ਜਾਣਾ ਸੰਗ ਜੀ ਜਪਣ ਦੇ ਨਾਲ, ਸੰਗ ਜੀ ਜਿਹਨੂੰ ਜਮਣ ਨੇ ਮੰਨ ਲੈਣਾ, ਤੁਹਾਨੂੰ ਜਿਹਨੂੰ ਜਪਣ ਦੇ ਨਾਲ ਜਿਹਨੂੰ ਮੌਤ ਨੇ ਮੌਤ ਨਹੀਂ ਲਾਣਾ, ਤੁਹਾਨੂੰ ਮੌਤ ਜਿਸ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ, ਨਾਮ ਨੂੰ ਜਪਣ ਦੇ ਅਖੀਰਲੀ ਸਮਾਂ ਵੀ ਸਬਰ ਬਣਾ, ਲੋਕੀ ਲੋਕ ਨੇ ਵੀ ਸਬਰ ਜਾਣਾ, ਲੋਕ ਲੋਕ ਐਸਾ ਸੱਚਾ ਨਾਮ ਜੋ ਹੈ ਮਹਾਰਾਜ ਦਿਨ ਰਾਤ ਸਾਰੇ ਗੁਰੂ ਜੀ ਦੀਆਂ ਗੱਲਾਂ ਸੁਣ, ਸਾਰੇ ਗੁਰੂ ਜੀ ਦੀਆਂ ਗੱਲਾਂ ਸੁਣ ਸੁਣ ਕੇ ਬੱਚੇ ਕੋਲੋਂ ਇੰਨਾ ਗਿਆਨ ਸੁਣਿਆ, ਇਹ ਬੱਚੇ ਕੋਲੋਂ ਉਹ ਤਾਂ ਪੰਡਤ ਆਪਣੇ ਆਪ ਨੂੰ ਵਿਦਵਾਨ ਸਮਝਦੇ, ਤੇ ਕੋਲੋਂ ਦੇ ਵੱਡੇ ਵਿਦਵਾਨ ਸੇ ਮਹਾਰਾਜ ਦੇ ਚੋਚੇ ਦੇ ਤਾਰੇ ਸਾਹਿਬ ਨੇ, ਮਹਾਰਾਜ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਦੀਆਂ ਗੱਲਾਂ ਸਾਰਾ ਕਰੀ ਬੱਚੋ ਸੁਣ ਕੇ ਗੱਲਾਂ ਸੁਣ ਕੇ ਕਿਵੇਂ ਹੁੰਦੇ ਹਨ, ਸਮੇਂ ਹੁੰਦੇ ਹਨ ਕੋਈ ਸਮਰੱਥ ਨਹੀਂ ਜਿਹੜਾ ਗੁਰੂ ਜੀ ਦੇ ਸਮਰੱਥ ਨਿਕਲੀ ਜਿਹੜਾ ਗੁਰੂ ਦੇ ਸਕੇ ਸਾਰੇ ਜਾਣਦੇ ਨੇ ਗੁਰੂ ਸਾਹਿਬ ਸੱਚੀਆਂ ਗੱਲਾਂ ਵੀ ਬੋਲ ਵਿਅਰਥ ਨਹੀਂ ਹੈ, ਬੋਲ ਨਹੀਂ ਹੈ ਬੜਾ ਕੀਮਤੀ ਬੋਲ, ਉਹ ਵੀ ਜਾਣਦੇ ਨੇ ਜਿੰਨੇ ਕੁ ਬੈਠੇ ਸਨ, ਉਹ ਵੀ ਜਾਣਦੇ ਨੇ ਜਿੰਨੇ ਕੁ ਬੈਠੇ ਮਹਾਰਾਜ ਜੀ ਸੱਚ ਬੋਲ ਰਹੇ, ਮਹਾਰਾਜ ਸੱਚ ਬੋਲ ਰਹੇ ਹਨ, ਜਿੰਨੇ ਵੀ ਹੁਣ ਪੰਡਿਤ ਚੁੱਪ ਹੋ ਗਏ, ਜਿੰਨੇ ਵੀ ਹੁਣ ਚੁੱਪ ਮਹਾਰਾਜ ਦੇ ਚੁੱਪ ਕਰਾਤਾ ਸਾਰਿਆਂ ਨੇ, ਚੁੱਪ ਜਵਾਬ ਦੇ ਸਾਰਿਆਂ ਨੂੰ, ਹੁਣ ਸਾਧ ਸੰਗਤ ਦੇ ਅੱਗੇ ਦੂਜੇ ਉੱਠਣ ਸਾਧ ਸੰਗਤ ਦੀ, ਉਹ ਕੌਣ ਕਾਲੂ ਜੀ ਦੇ ਗਿਆ, ਉਹ ਕੌਣ ਸ਼ਕਤੀਆਂ ਦੀ ਬਾਰੀਆ, ਪੰਡਿਤ ਫਿਰ ਵੀ ਇੱਕ ਬੇਨਤੀ ਹੈ, ਹੁਣ ਪਿਤਾ ਜੀ ਨੇ ਨਾ ਬਾਬਾ ਕਾਲੂ ਜੀ ਨੇ ਬੜਾ ਖਰਾ ਜੀ ਨੇ ਨਾ ਬਾਬਾ ਕਾਲੂ ਜੀ ਨੇ ਬੜਾ ਸਾਧ ਸੰਗਤ ਜੀ, ਜੇ ਆਪਾਂ ਇੱਕ ਦੇਖੋ ਸਾਧ ਸੰਗਤ ਜੀ ਗੱਲ ਕਰੀਏ ਨਾ, ਤੇ ਇਹਨੇ ਲੋਕਾਂ ਨੂੰ ਜਿੰਨਾ ਕੁਛ ਤਿਆਰ ਕਰਨਾ, ਜੇ ਤੁਸੀਂ ਨਹੀਂ ਪਾਓਗੇ ਤਿਆਰ ਕਰਨਾ, ਤੇ ਸਭ ਕੁਛ ਵਿਅਰਥ ਚਲਾ ਜਾਏਗਾ, ਤੇ ਸਭ ਕੁਛ ਵਿਅਰਥ ਚਲਾ ਜਾਏਗਾ। ਜੋ ਤੁਹਾਡੇ ਪਿਤਾ ਨੇ ਭਾਈ ਇਸ ਸਮਾਜ ਨੂੰ ਇਕੱਠਾ ਕੀਤਾ, ਸਾਰਿਆਂ ਨੂੰ ਇਕੱਠਾ ਕੀਤਾ ਹੈ, ਸਾਰਿਆਂ ਨੂੰ ਇਕੱਠਾ ਕੀਤਾ ਹੈ। ਦੂਰ ਦਰਾਡਿਆਂ ਤੋਂ ਚੱਲ ਕਰਕੇ ਪੰਡਿਤ ਲੋਕ ਦੇ ਜਪਾਲ ਖੱਤਰੀ ਵੀ ਸਾਰੇ ਤੁਹਾਡੇ ਕੋਲ ਚਾਰਜ ਕਰਕੇ ਆਏ ਹਨ, ਕਰਕੇ ਆਏ ਹਨ। ਇਸ ਲਈ ਸਾਡੀ ਇੱਕ ਬੇਨਤੀ ਹੈ, ਹੁਣ ਸਾਡੀ ਤਿਆਗ ਬੇਨਤੀ ਹੈ, ਹੁਣ ਕਰਕੇ ਤਿਆਗ ਪੈਰ ਹੋ ਦਸ਼ੂ ਜਨੇਊ ਪਾਉਣਾ ਕਰੋ, ਨਹੀਂ ਪਾਉਣਾ ਕਰੋ। ਜਿਹੜੇ ਆਪਣੇ ਕੁਲ ਦੀ ਚਾਲ ਵਿੱਚ ਨਹੀਂ, ਜਿਹੜੇ ਆਪਣੇ ਕੁਲ ਦੀ ਚਾਲ ਦੀ ਚਾਲ ਨੂੰ ਛੱਡ ਦਿੰਦੇ ਹਨ, ਚਾਲ ਨੂੰ ਛੱਡ ਦਿੰਦੇ ਹਨ, ਉਹਨਾਂ ਨੂੰ ਜਾਤ ਪਾਤ ਤੋਂ ਵੱਖਰਾ ਕੀਤਾ ਜਾਂਦਾ ਹੈ, ਪਾਤ ਤੋਂ ਵੱਖਰਾ ਨੂੰ ਜਿਹੜਾ ਹੈ ਜਾਤ ਵਿੱਚ ਕੱਢ ਦਿੰਦਾ ਜਾਂਦਾ ਹੈ, ਕੱਢ ਦਿੱਤਾ ਜਾਂਦਾ ਹੈ। ਕਹਿੰਦੇ ਜਿੰਨੇ ਵੀ ਉਹਨਾਂ ਦੇ ਘਰ ਦੇ ਜਿਹੜੇ ਉਹ ਜਾਤ ਦੇ ਬਾਹਰ ਕੱਢ ਦਿੱਤਾ ਜਾਏਗਾ, ਤੇ ਉਹਨਾਂ ਨੂੰ ਜਿਹੜਾ ਹੈ ਜਾਏਗਾ, ਉਹ ਵਿਦਾਵਾ ਜਿਵੇਂ ਦਿਖਾਈ ਦੇ ਦਿੰਦੇ ਨੇ, ਇਹ ਉਹਨਾਂ ਨੂੰ ਕੱਢਿਆ ਦਿੰਦਾ ਹੈ, ਉਹਨਾਂ ਨੂੰ ਕੱਢਿਆ ਜਾਂਦਾ ਹੈ। ਇਸ ਲਈ ਤੁਸੀਂ ਜਿੱਦ ਨੂੰ ਛੱਡ ਕਰਕੇ, ਇਸ ਲਈ ਤੁਸੀਂ ਜਿੱਦ ਨੂੰ ਛੱਡ ਕਰੋ, ਸਾਰਿਆਂ ਨੂੰ ਖੁਸ਼ੀ ਦੇਣਾ ਕਰੋ, ਸਾਡੀ ਸਲਾਹ ਮੰਨਣਾ ਕਰੋ, ਨਹੀਂ ਤਾਂ ਜਿਨ੍ਹਾਂ ਦੇ ਮਨ ਵਿੱਚ ਵਧੇ ਉਹ ਉਲਾਸਾ, ਸਾਰਿਆਂ ਦੇ ਮਨ ਵਿੱਚ ਵਧੇ ਉਹ ਉਲਾਸਾ, ਸਾਰੇ ਖੁਸ਼ੀ ਸੀ ਵਿੱਚ ਜਿੰਨਾ ਸਾਰੇ ਵਧੇ ਹੀ ਖੁਸ਼ੀ ਸੀ, ਇੱਥੇ ਖੁਸ਼ੀ ਦੇ ਵੀ ਨਾਲ ਆਏ ਸਨ, ਆਪਣੇ ਖੁਸ਼ੀਆਂ ਦੇਣ ਲਈ ਆਏ ਸਨ, ਜਿੰਨੇ ਵੀ ਆਏ ਸਨ, ਜਿੰਨੇ ਵੀ ਆਏ ਸਨ, ਉਹਨਾਂ ਸਾਰਿਆਂ ਦੇ ਮਨਾਂ ਵਿੱਚੋਂ ਖੁਸ਼ੀ ਮਿਟ ਜਾਏਗੀ, ਉਹ ਬਹੁਤ ਖੁਸ਼ੀ ਮਿਟ ਜਾਏਗੀ। ਇਹ ਕਰਕੇ ਤੁਸੀਂ ਨਹੀਂ ਕਰੋਗੇ, ਜੇ ਨਹੀਂ ਤੁਸੀਂ ਨਹੀਂ ਕਰੋਗੇ, ਇੱਕ ਤਾਂ ਨਹੀਂ ਅਪਣਾਉਂਦਾ ਜਿਹੜਾ ਹੈ ਉਹ ਨਿਕਾਲਾ ਹੋ ਜਾਏਗਾ ਸਮਾਜ ਦੇ ਵਿੱਚੋਂ, ਨਾਲੇ ਫਿਰ ਸਾਰੇ ਜਿਹੜੇ ਨੇ ਉਹ ਖੁਸ਼ੀਆਂ ਲਿਆਉਣ ਲਈ ਆਏ, ਸਾਰੇ ਜਿਹੜੇ ਨੇ ਉਹ ਸਾਰੇ ਮਨੁੱਖੀ ਉਦਾਸ ਹੋ ਜਾਣਗੇ, ਉਦਾਸ ਹੋ ਜਾਣਗੇ। ਸੋ ਇੱਕ ਵਾਰੀ ਗੱਲ ਵਿੱਚ ਪਾਉਣਾ ਕਰੋ, ਬਾਕੀ ਤੁਹਾਡੀ ਗੱਲ ਵਿੱਚ ਪਾਉਣਾ ਸੰਗਲਾ ਦਾ ਕੀ ਤਰੀਕਾ, ਇੱਕ ਵਾਰੀ ਸਾਡੀ ਗੱਲ ਮੰਨ ਕੇ ਪਾ ਲੈਣਾ ਕਰੋ, ਸਾਡੀ ਗੱਲ ਮੰਨ ਕੇ ਪਾ ਲੈਣਾ, ਜੋ ਤੁਹਾਡੀ ਮਗਰ ਇੱਛਾ ਹੈ ਤੁਸੀਂ ਕਰੋ, ਜੋ ਤੁਹਾਡੀ ਮਗਰ ਇੱਛਾ ਹੈ ਕਰੋ, ਤੁਹਾਡੀ ਅਰੀ ਪਾਛਾ ਅਸੀਂ ਅੱਗੇ ਨਹੀਂ ਬੋਲਾਂਗੇ, ਇੱਕ ਵਾਰੀ ਪਾਉਣਾ ਨਹੀਂ ਬੋਲੋ, ਵਾਰੀ ਪਾਉਣਾ ਕਰੋ। ਜਿਵੇਂ ਆਪਣੇ ਗਿਆਤੀਆਂ ਦੇ ਰਿਸ਼ਤੇਦਾਰਾਂ ਜਿਵੇਂ ਬੋਲੀ ਕਿਹਾ ਕਰਕੇ, ਜੀ ਹਾਂ, ਜਿਨ੍ਹਾਂ ਦੇ ਮਹਾਰਾਜ ਨੇ ਸਲੋਕ ਉਚਾਰਨ ਕੀਤਾ, ਲੱਖ ਬੋਲਦਾ ਨਾਲ ਬੰਦਾ ਸਾਚਾ ਬਣ ਗਿਆ, ਬ੍ਰਾਹਮਣ ਵਰਤ ਗਿਆ, ਇੱਕ ਬਣ ਗਿਆ ਬ੍ਰਾਹਮਣ ਨੂੰ ਸਾਜੇ ਵਟ ਉਹਨੂੰ ਬੰਦੇ ਨੂੰ ਸੋ ਦਿਓ ਦਿੰਦੇ ਹੋ ਜਦੋਂ ਪੁਰਾਣਾ ਮਹਿਲਾ ਕੁਚੇਲਾ ਹੋ ਗਿਆ ਜਿਹੜਾ ਲੋਕਾਂ ਦੇ ਲਈ ਗੱਲ ਵਿੱਚ ਜਦੋਂ ਪੁਰਾਣਾ ਹੋ ਗਿਆ ਤੇ ਫਿਰ ਮੁੱਲ ਲੈ ਲੈ ਕੇ ਜਿਵੇਂ ਜਿਵੇਂ ਸੰਸਾਰ ਜੇ ਕਰਕੇ ਇਹਦੇ ਵਿੱਚ ਜ਼ੋਰ ਹੋਵੇਗਾ ਜਿੱਥੇ ਜਾ ਕੇ ਮੁੜ ਮਨਾਸ਼ੀ ਆਪਣੇ ਮੁਖਾਰ ਜਿਹਨੇ ਵੀ ਪੇਪਰ ਪੜ੍ਹਨ ਦਾ ਸਮਾਂ ਅਗਲਾ ਸਹਿਨ ਉਹ ਕਹਿੰਦੇ ਹਨ ਉਹਨਾਂ ਦੇ ਮਨ ਵਿੱਚ ਜਿੰਨੇ ਵੀ ਭੁਗਾਈ ਸੇ ਉਹ ਖਤਮ ਹੋ ਗਈ ਜਿੰਨੇ ਕੋ ਇਹਨਾਂ ਕੁਝ ਸੋਚਦੇ ਸੀ ਕਿਵੇਂ ਨਾ ਭੁਗ ਇਸ ਮਨ ਲਈ ਨਾਲ ਜੀ ਨੂੰ ਵੇਖਣਾ ਕੀ ਮਨਾਉਣਾ ਲਈ ਗੁਰੂ ਸਾਹਿਬ ਜੀ ਦੇ ਕੀ ਮਨਾਉਣਾ ਕਰਕੇ ਉਹਨਾਂ ਦੇ ਮਨ ਵਿੱਚ ਤੇ ਭੁਗਾਈ ਜੁੜੀ ਹੈ ਜਿਹੜੀ ਹੈ ਭਟਕੀ ਹੈ ਤੇ ਕਹਿੰਦੇ ਉਸ ਸਮੇਂ ਫਿਰ ਜਿੱਦਾਂ ਗੁਰੂ ਨਾਨਕ ਦੇ ਸੋਹ ਮਰਨ ਦੀ ਬਦਲ ਜਿੱਦਾਂ ਦੇ ਸਾਰੇ ਨਾ ਸਾਰਾ ਤੇ ਇੱਥੇ ਕਵੀ ਜੀ ਕਹਿੰਦੇ ਨੇ ਫਿਰ ਉਹ ਇਸ ਕਵੀ ਸਾਰਿਆਂ ਨੇ ਮਿਲ ਕਰਕੇ ਇਹ ਵਿਉਹ ਸਭੇ ਵਿੱਚ ਜੜਾ ਹੈ ਉਹ ਪਾਉਣਾ ਕੀਤਾ ਹੈ ਉਹ ਪਾਉਣਾ ਕੀਤਾ ਹੈ ਤੇ ਮਹਾਰਾਜ ਜੀ ਫਿਰ ਚੁੱਪ ਹੋ ਗਏ ਕਿ ਮਹਾਰਾਜ ਨੇ ਕਿਹਾ ਬੜੀ ਸਿੱਖਿਆ ਦਿੱਤੀ ਸਾਰਿਆਂ ਨੂੰ ਕਿਹਾ ਬੜੀ ਸੋਨੀਆਂ ਨੇ ਸਿੱਖੀ ਸਮਾਨੀ ਕਰਨਾ ਠੀਕ ਹੈ ਉਹਨਾਂ ਨੇ ਕਈ ਖੜ ਕੇ ਮਹਾਰਾਜ ਜੀ ਨੂੰ ਪਾਉਣ ਲੱਗੇ ਮਹਾਰਾਜ ਜੀ ਸਵਾਲ ਸੁਣ ਲੱਗੇ ਉਹ ਲੈਣਾ ਮਾਤਾ ਜੀ ਨੇ ਸਾਤੇ ਸੋਦੇ ਦੋ ਲਈ ਬਣ ਗਈ ਹੈ ਕਈ ਕਹਿੰਦੇ ਮਹਾਰਾਜ ਜੀ ਨੇ ਲੈ ਲਿਆ ਫਿਰ ਬਾਕੀ ਕਹਿੰਦੇ ਮਹਾਰਾਜ ਜੀ ਨੇ ਕਹਿੰਦੇ ਨਹੀਂ ਮਹਾਰਾਜ ਜੀ ਨੇ ਪਾਇਆ ਹੀ ਮਹਾਰਾਜ ਜੀ ਨੇ ਪਾਇਆ ਸੋ ਜਿਵੇਂ ਤੇ ਕਵੀਰਾਜ ਜੀ ਦੱਸ ਰਹੇ ਨੇ ਜਿਵੇਂ ਤੀ ਮਹਾਰਾਜ ਜੀ ਨੂੰ ਪਾਇਆ ਗਿਆ ਫਿਰ ਮਹਾਰਾਜ ਜੀ ਨੇ ਮਾਰ ਦਿੱਤਾ ਪਾਇਆ ਗਿਆ ਜੀ ਚੁੱਪ ਹੋ ਗਏ ਹਨ ਚੁੱਪ ਹੋ ਗਏ ਹਨ ਪਰ ਕੀ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਹੋਏ ਸੱਚੇ ਪਾਤਸ਼ਾਹ ਅੱਗੇ ਕਵੀ ਜੀ ਦੱਸ ਰਹੇ ਹਨ ਕੀ ਦੱਸ ਰਹੇ ਹਨ ਜੀ ਹਾਂ ਜਿਹਨੇ ਵੀ ਪੰਡਿਤ ਸਨ ਉਹਨਾਂ ਦਾ ਦਮ ਪਖੰਡ ਜੋ ਸੀਗਾ ਉਹਨਾਂ ਦਾ ਉਹ ਮਹਾਰਾਜ ਜੀ ਨੇ ਬੰਦ ਕਰਵਾਤਾ ਉਹ ਮਹਾਰਾਜ ਜੀ ਨੇ ਨਿਕੰਦ ਨਾ ਦਿੱਤਾ ਉਹਨਾਂ ਦੇ ਪਖੰਡ ਤੇ ਰੂਹ ਲਵਾ ਦਿੱਤੀ ਹੈ ਇਹ ਪਹਿਲੀ ਵਾਰ ਵੀ ਹੋਇਆ ਕਿ ਮਹਾਰਾਜ ਜੀ ਨੇ ਪ੍ਰੀ ਸਹਿਬਾ ਦੇ ਬਾਰੇ ਬੋਲਿਆ ਜਿਹਨੇ ਜੋ ਪਾਣ ਸਵਾਲ ਦੇ ਨਾਲ ਕਰਕੇ ਜਿਹਨੇ ਉਹਨਾਂ ਦੇ ਪਖੰਡ ਲਵਾ ਦਿੱਤੇ ਉਹਦਾ ਉਹ ਜੋਰ ਇੱਕ ਵਿਰੋਧ ਵੱਲ ਨੂੰ ਜਾ ਰਿਹਾ ਉਹਦਾ ਇਹ ਕੋਈ ਪਖੰਡ ਵੱਲ ਨੂੰ ਰੋਕਿਆ ਹੈ ਸੋ ਅੱਗੇ ਮਹਾਰਾਜ ਜੀ ਨੇ ਜਦੋਂ ਲੈ ਲਿਆ ਉਸ ਤੋਂ ਅੱਗੇ ਦਰਬਾਰ ਜੀ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਤੇ ਬਾਬਾ ਕਾਲੂ ਜੀ ਆਦਿਕ ਜਿੰਨੇ ਵੀ ਸੰਗਤ ਬਾਬਾ ਦੇ ਮਨ ਵਿੱਚ ਸਾਧ ਸੰਗਤ ਵੀ ਇਹ ਜਿੰਨਾ ਦੇ ਜਿਹੜੀ ਖੋਜ ਲੱਗੀ ਸੋਨੀ ਸੀ ਇਹ ਪਤਾ ਨਹੀਂ ਅੱਗੇ ਕੀ ਹੋਵੇਗਾ ਨਹੀਂ ਕੀ ਕਰੇਗਾ ਪਤਾ ਨਹੀਂ ਇਹ ਕੀ ਸ਼ੁਰੂ ਕਰੇ ਆਏ ਹੋਏ ਨੇ ਮੇਰਾ ਕੀ ਹੋਵੇਗਾ ਉਹ ਫਿਰ ਫਿਕਰ ਛੇੜੀ ਹੈ ਬਾਬਾ ਕਾਲੂ ਜੀ ਦੀ ਹੱਟ ਗਈ ਹੈ ਕਾਲੂ ਜੀ ਦੀ ਹੱਟ ਗਈ ਹੈ ਪਰ ਇੱਕ ਹਰ ਦਿਆਲ ਹੈ ਜਿਹਦੇ ਮਨ ਦੇ ਵਿੱਚ ਦਿਆਲ ਹੈ ਗੁਰੂ ਨਾਨਕ ਦੇ ਰਸਾਰ ਮਹਾਰਾਜ ਜੀ ਦੇ ਬੜੀ ਬੜੀ ਸ਼ਰਧਾ ਹੈ ਮਹਾਰਾਜ ਜੀ ਪੁਰੋਹਿਤ ਬੜੀ ਸ਼ਰਧਾ ਜੀ ਦੇ ਮਨ ਦੇ ਵਿੱਚ ਗੁਰੂ ਨਾਨਕ ਦੇ ਰਸਾਰ ਮਹਾਰਾਜ ਦੇ ਵਿੱਚ ਗੁਰੂ ਨਾਨਕ ਬਚਨ ਸੁਣਨ ਦੀ ਇੱਛਾ ਹੋ ਬਚਨ ਸੁਣਨ ਦੀ ਇੱਛਾ ਤੇ ਹਿਰਦੇ ਦੇ ਵਿੱਚ ਆਪਣੇ ਭਾਵਨਾ ਲੈ ਚੱਲ ਕੇ ਆਪਣੇ ਉਹ ਭਾਵਨਾ ਲੈ ਕੇ ਰਹਾ ਦਿਆਲ ਜੀ ਨੇ ਬੜੀ ਲਾਲਸਾ ਦੇ ਨਾਲ ਦਿਆਲ ਜੀ ਨਾਨਕ ਦੇ ਰਸਾਰ ਮਹਾਰਾਜ ਜੀ ਦੇ ਅੱਗੇ ਕਹਿਣ ਲੱਗੇ ਤੇ ਕਹਿਣ ਲੱਗੇ ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਜਿਹੜੀ ਜਿਹੜੀਆਂ ਗੱਲਾਂ ਕਹੀਆਂ ਨੇ ਜਿਹੜੀ ਉੱਚ ਕਰਮ ਬੜੇ ਸੱਚੇ ਸੱਚੇ ਕਰਮ ਆਪ ਜੀ ਨੇ ਬੜੇ ਕਰਵਾਏ ਨੇ ਕਰਮ ਆਪ ਜੀ ਦੀ ਗੜਾ ਵਾਲੀ ਦੀ ਬਾਣੀ ਜਿਹੜੀ ਆਪ ਜੀ ਦੀ ਉੱਚੀ ਹੈ ਦੀ ਬਹੁਤ ਗਿਆਨ ਦੇਣ ਵਾਲੀ ਹੈ ਬਹੁਤ ਗਿਆਨ ਦੇਣ ਵਾਲੀ ਹੈ ਸਾਡਾ ਸੁਣ ਕਰਕੇ ਹਿਰਦਾ ਸ਼ੁੱਧ ਹੋ ਗਿਆ ਸੁਣ ਕਰਕੇ ਹਿਰਦਾ ਸ਼ੁੱਧ ਹੋ ਗਿਆ ਵਾਕੇ ਬਚਨ ਸੁਣ ਕਰਕੇ ਮਨ ਖਰਾਬ ਹੋ ਗਿਆ ਸੁਣ ਹੋ ਗਿਆ ਮਨ ਖਰਾਬ ਹੋ ਗਿਆ ਬੜੀ ਨਾਲ ਸੱਚੀ ਬੜੀ ਗਿਆਨ ਵਾਲੀ ਬਾਣੀ ਸੱਚੀ ਹੈ ਜੋ ਇਸ ਸੰਸਾਰ ਦੇ ਜੀ ਜਿਹੜੇ ਨੇ ਸੰਸਾਰ ਦੇ ਜੀ ਜਿਹੜੇ ਨੇ ਇਹਨਾਂ ਦੇ ਵਿੱਚ ਭਜੇ ਹੋਏ ਦਾ ਬੰਧਨ ਕਰਮ ਦੇ ਕਾਂਡ ਰੂਪੀ ਬੰਧਨ ਕਰਤੇ ਕਾਂਡ ਰੂਪੀ ਬੰਧਨ ਹਨ ਸਾਰੇ ਜੀ ਦੇ ਵੀ ਕਿ ਮੋਹ ਦੀਆਂ ਸੰਸਾਰ ਲੱਗੀਆਂ ਹੋਈਆਂ ਨੇ ਮੋਹ ਦੀਆਂ ਬੜਾ ਕੁਸ਼ਮੀਆਂ ਹੋਈਆਂ ਨੇ ਜਿਹੜੀਆਂ ਨੇ ਸੁਭਾਅ ਦਾ ਕੁਛ ਸੁਭਾਅ ਦੇ ਇੰਜ ਬੰਧਨਾਂ ਦੇ ਵਿੱਚ ਜਿਹੜਾ ਜੀ ਜਿਹੜਾ ਬੰਧਨ ਹੈ ਜਿਹੜਾ ਬੱਚਾ ਹੋਇਆ ਹੈ ਉਹ ਵਿਚਾਰਾ ਵਰਣ ਤੇ ਤਉਂ ਅੱਗੇ ਵਰਣ ਕਰ ਸਕਦਾ ਨਹੀਂ ਕਿਰਪਾ ਕਰਕੇ ਹੁਣ ਮੈਨੂੰ ਦੱਸੋ
1: ਜਿਹੜਾ ਆਪ ਜੀ ਮੈਨੂੰ ਸਿੱਖਿਆ ਦੋ ਪੰਡਿਤ ਹਰਦਿਆਲ ਜੀ ਸਿੱਖਿਆ ਦੋ ਪੰਡਿਤ ਹਰਦਿਆਲ
0: ਜਿਹੜੇ ਹਨ ਬੇਨਤੀਆਂ ਕਰਦੇ ਹਨ। ਕਹਿੰਦੇ ਸਾਰੇ ਜਿਹੜੇ ਬਾਹਰ ਗਿਆਤੀ ਹਨ, ਸਾਰੇ ਜਿਹੜੇ ਬਹਾਦਰੀ ਜੰਦੇ ਵਾਲੇ ਦਰਿਆ ਦੀ ਖਤਰੀ ਉਹ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਨ, ਸੁਣਨਾ ਚਾਹੁੰਦੇ ਹਨ। ਹੁਣ ਤੁਸੀਂ ਦੱਸੋ ਮਹਾਰਾਜ ਜੀ, ਅਸੀਂ ਕੀ ਕਰੀਏ? ਸਕੋਣਾ ਹੋ ਜਾਣਾ ਜੀ, ਅਸੀਂ ਕੀ ਜੋ ਤੁਸੀਂ ਕਹਿੰਦੇ ਸਭ ਚੜਾ ਹੈ, ਅਸੀਂ ਸੁਣਨਾ ਦੇਈਏ ਜੋ ਹੈ ਟੂਟ ਜੋ ਕਦੇ ਪਾਉਣਾ ਟੁੱਟੇ, ਜੋ ਸਦਾ ਸੰਜੋਤੀ ਜੋ ਜੀ ਦੇ ਨਾਲ ਲੋਕ ਪ੍ਰਲੋਕ ਦੇ ਨਾਲ ਨਿਭਦਾ ਹੋਇਆ ਹੋਵੇ, ਲੋਕ ਦੇ ਜੋ ਸਰੀਰ ਜੀ ਦੇ ਕੋਲ ਬਿਮਾਰ ਰਹੇ, ਉਸ ਲੋਕ ਦੇ ਵਿੱਚ ਬਲਸਾਥੀ ਬਣੇ ਨਾਲ ਲੋਕ ਦੇ ਜਿਹੜਾ ਰਸਤਾ ਹੋਇਆ ਹੋਵੇ, ਨਾਲ ਐਸਾ ਜਨੀ ਉਹਦੇ ਨਾਲ ਸਾਨੂੰ ਦੱਸਣਾ ਸਾਨੂੰ ਦੱਸਣਾ ਤਾਂ ਪੰਡਿਤ ਜੀ ਦੇ ਹਰਦਿਆਲ ਜੀ ਦੇ ਬੋਲ ਸੁਣ ਕਰਕੇ, ਗੁਰਦਿਆਲ ਜੀ ਦੇ ਬੋਲ ਸੁਣ ਕਰਕੇ, ਗੁਰਸੁਣ ਸੁਣ ਉਹਨਾਂ ਦੇ ਬੋਲ ਸੁਣ ਸੁਣ ਕਰਕੇ, ਉਹਨਾਂ ਦੇ ਸ਼ਬਦਾਂ ਦੇ ਸੁਣ ਕਰਕੇ, ਬਿਲਾਵਸ਼ਣ ਜਿਨ੍ਹਾਂ ਦੇ ਕਮਲ ਕਮਲ ਬਿਰੀਆਂ ਪੰਨੀਆਂ ਵਾਂਗ ਕਮਲ ਦੀਆਂ ਵਾਂਗ ਸੋਹਣੀਆਂ ਦੀਆਂ ਕਾਂ ਹਨ, ਕਮਲ ਵਰਗਾ ਫੁੱਲ ਹੈ ਲਾਲੋ ਲਾਲ, ਬਬਰ ਵਰਗਾ ਫੁੱਲ ਹੈ ਲਖੜਾ ਹੈ। ਬੋਲੇ ਬਾਣੀ ਮਹਾਰਾਜ ਜੀ ਨੇ ਬਾਣੀ ਵਿੱਚ ਬੋਲੇ ਬਾਣੀ ਜਿਹੜੇ ਬੰਨੇ ਨਾਲ ਛੁਡਾਉਣ ਵਾਲੀ ਜਿਹੜੇ ਬੰਨ ਬੰਨਣ ਤੇ ਛੁਟਕਾਵੇ ਪ੍ਰਭੂ ਮਿਲਾਵੇ, ਐਸੇ ਬੰਧਨ ਕੱਟਣ ਵਾਲੇ ਹਨ।
1: ਵਾਕ ਮਹੱਲਾ ਪਹਿਲਾ, ਨਾਇ ਮੰਨਿਆ ਪਤ ਉਪਜਾ ਸਾਲਾਹੀ ਸਚ ਸੂਤ।
0: ਕਹਿੰਦੇ ਹੇ ਪੰਡਿਤ ਹਰਦਿਆਲ ਜੀ, ਆਪ ਜੀ ਪੁੱਛਦੇ ਜੇ ਕਿ ਹੁਣ ਕੀ ਕਰੀਏ ਮਹਾਰਾਜ, ਤੁਸੀਂ ਕਹਿੰਦੇ ਇਹ ਝੂਟਾ ਇਹ ਨਹੀਂ ਪਾਉਣਾ ਚਾਹੀਦਾ, ਅਤੇ ਆਪ ਜੀ ਦੱਸੋ ਕਿ ਸੱਚਾ ਜਣੀ ਉਹ ਜਿਹੜਾ ਲੋਕ ਪ੍ਰਲੋਕ ਦੇ ਵਿੱਚ ਨਾਲ ਰਹਿਣ ਵਾਲਾ ਹੈ ਉਹ ਕਿਹੜਾ ਹੈ? ਤਾਂ ਸਾਹਿਬ ਜੀ ਨੇ ਕਥਨ ਕੀਤਾ, ਨਾਏ ਮੰਨੀਏ ਪਤ ਉਪਜੇ, ਜਿਹੜੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲੈਂਦੇ ਨੇ। ਮੰਨਣਾ ਕੀ ਹੈ ਸਾਧ ਸੰਗਤ ਜੀ? ਵੇਖੋ ਮਹਾਰਾਜ ਜੀ ਨੇ ਮੰਨੇ ਦੀ ਬਹੁਤ ਜਿਹੜੀ ਅਵਸਥਾ ਦੱਸੀ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਇੱਕ ਹੁੰਦਾ ਨਾਮ ਜਪਣਾ ਅਤੇ ਇੱਕ ਹੁੰਦਾ ਨਾਮ ਨੂੰ ਮੰਨਣਾ। ਜਿਨ੍ਹਾਂ ਨੇ ਨਾਮ ਨੂੰ ਮੰਨਿਆ ਨਾ, ਉਹਨਾਂ ਨੇ ਇੱਕ ਵਾਰੀ ਵੀ ਜੇ ਨਾਮ ਜਪ ਲਿਆ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ, ਉਹਨਾਂ ਨੇ ਕਹਿ ਦਿੱਤਾ ਤੇਰਾ ਇੱਕ ਨਾਮ ਵੀ ਤਾਰ ਸਕਦਾ, ਪਰ ਸਾਨੂੰ ਨਾਮ ਨੂੰ ਮੰਨਣਾ ਆ ਜਾਵੇ, ਇੰਨਾ ਵਿਸ਼ਵਾਸ ਹੋਵੇ ਪ੍ਰਬਲ ਵਾਹਿਗੁਰੂ ਜੀ ਦੇ ਨਾਮ 'ਤੇ, ਉਹਨੂੰ ਕਿਹਾ ਮੰਨਣਾ। ਸੋ ਨਾਮ ਮੰਨਿਆ ਵੀ ਕਦੋਂ ਜਾਂਦਾ ਸਾਧ ਸੰਗਤ ਜੀ? ਜਦੋਂ ਜਪੋਗੇ, ਜਦੋਂ ਸੁਣੋਗੇ, ਫਿਰ ਅੱਗੇ ਮਹਾਰਾਜ ਜੀ ਨੇ ਮੰਨੇ ਦੀਆਂ ਪੌੜੀਆਂ ਉਚਾਰਨ ਕੀਤੀਆਂ। ਸੋ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਮੰਨ ਲਿਆ, ਮਨ ਵਿੱਚ ਵਸਾ ਲਿਆ, ਪਤ ਉਪਜੇ, ਉਹਨਾਂ ਦੀ ਲੋਕ ਅਤੇ ਪਰਲੋਕ ਦੇ ਵਿੱਚ ਪਤ ਜਿਹੜੀ ਇੱਜ਼ਤ ਜੋ ਹੈ ਉਪਜੇ, ਉਹ ਉੱਚੀ ਉੱਠ ਗਈ, ਉੱਚੇ ਹੋ ਗਏ, ਲੋਕ ਪਰਲੋਕ ਦੇ ਵਿੱਚ ਉਹ ਵੱਡੇ ਹੋ ਗਏ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਥੇ ਨਿਬੇੜਾ ਕਰਤਾ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਜਪਿਆ ਮਸ਼ਕਤ ਕੀਤੀ ਹੈ, ਕੀ ਹੋਇਆ? ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਮੁੱਖ ਜਿਹੜਾ ਹੈ ਉਜਲ ਹੋ ਗਿਆ, ਉਹਨਾਂ ਦੀ ਸੋਭਾ ਆਭਾ ਪ੍ਰਗਟ ਹੋ ਗਈ ਹੈ, ਉਹਨਾਂ ਦੀ ਪਤ ਇੱਜ਼ਤ ਵੱਧ ਗਈ ਹੈ। ਅਤੇ ਸਾਲਾ ਹੀ ਸੱਚ ਸੂਤ ਪੰਡਿਤ ਹਰਦਿਆਲ ਜੀ ਨੂੰ ਕਹਿਣ ਲੱਗੇ ਕਿ ਉਹ ਪਰਮੇਸ਼ਰ ਦਾ ਨਾਮ ਨੂੰ ਮੰਨ ਲੈਣਾ, ਜਿਹਦੇ ਨਾਲ ਪਤ ਜਿਹੜੀ ਹੈ ਇੱਜ਼ਤ, ਅਸਲ ਇੱਜ਼ਤ ਆਬਰੂ ਅਤੇ ਪਤ ਵਡਿਆਈ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ, ਉਸ ਨਾਮ ਦੀ ਸਲਾਹ ਕਰਨੀ, ਭਾਵ ਨਾਮ ਜਪਣਾ। ਇੱਕ ਹੁੰਦਾ ਸਿਫਤ, ਇੱਕ ਹੁੰਦਾ ਸਲਾਹ। ਨਾਮ ਦੀ ਸਲਾਹ ਕਰਨੀ ਯਾਨੀ ਸਤਸੰਗਤ ਦੇ ਵਿੱਚ ਆ ਕਰਕੇ ਨਾਮ ਦੀ ਚਰਚਾ ਕਰਨੀ, ਸਤਸੰਗਤ ਦੇ ਵਿੱਚ ਆ ਕਰਕੇ ਵਾਹਿਗੁਰੂ ਦੇ ਨਾਮ ਦੀ ਉਪਮਾ ਵਡਿਆਈ ਸਰਵਣ ਕਰਨੀ, ਉਹ ਹੁੰਦਾ ਵਾਹਿਗੁਰੂ ਦੀ ਸਲਾਹ ਕਰਨੀ। ਸਲਾਹ ਚਾਰ ਬੰਦਿਆਂ ਵਿੱਚ ਕਰਦੇ ਨਾ, ਇਕੱਲੇ ਕੋਈ ਸਲਾਹ ਕਰਦਾ, ਤੁਸੀਂ ਇਹ ਦੱਸੋਗੇ ਕਿ ਮੈਂ ਸਲਾਹ ਕਰ ਰਿਹਾ, ਮੇਰੇ ਨਾਲ ਹੀ ਮੈਂ ਸਲਾਹ ਕਰਨੀ, ਇੰਝ ਹੁੰਦਾ ਕਦੇ ਕਦੇ ਨਹੀਂ ਜੇ ਹੋ ਸਕਦਾ। ਸਲਾਹ ਜਿਹੜੀ ਹੈ ਨਾ, ਉਹ ਕੋਈ ਚਾਹੀਦਾ ਅੱਗੇ ਤਾਂ ਸਲਾਹ ਮਸ਼ਵਰਾ ਹੁੰਦਾ ਹੈ। ਸਿਫਤ ਬੇਸ਼ੱਕ ਇਕੱਲੇ ਵਿੱਚ ਹੋ ਸਕਦੀ ਹੈ, ਰੱਬ ਦੀ ਸਿਫਤ ਜਿਹੜੀ ਅਸੀਂ ਇਕੱਲੇ ਵਿੱਚ ਕਰ ਸਕਦੇ ਹਾਂ। ਸਲਾਹ ਦਾ ਅਰਥ ਹੁੰਦਾ ਇਕੱਠੇ ਬਹਿ ਕੇ ਕਰਨਾ, ਸਤਸੰਗਤ ਦੇ ਵਿੱਚ ਸਾਧੂਆਂ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਉਪਮਾ ਜਿਹੜੀ ਉਹ ਗਾਉਣੀ, ਮਨ ਵਿੱਚ ਵਸਾਉਣੀ। ਸੋ ਕਹਿੰਦੇ ਉਹੀ ਸੱਚਾ ਸੂਤ ਹੈ, ਉਹੀ ਸੱਚਾ ਜਣੀਓ ਹੈ।
1: ਅੰਦਰ ਪਾਈਐ ਤਗ ਨਾ ਤੂਟਸ ਪੂਤ।
0: ਜਿਨ੍ਹਾਂ ਨੇ ਐਸਾ ਸੱਚਾ ਵਾਹਿਗੁਰੂ ਦੇ ਨਾਮ ਰੂਪੀ ਜਨੇਊ ਨੂੰ ਸੂਤ ਨੂੰ ਧਾਰਨ ਕੀਤਾ, ਦਰਗਹ ਅੰਦਰ ਪਾਈਐ, ਉਹ ਸਿੱਧਾ ਦੁਰ ਦਰਗਾਹ ਦੇ ਵਿੱਚ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਘਰ ਵਿੱਚ ਉਹ ਜਾ ਕਰਕੇ ਵੱਸ ਗਏ ਹਨ। ਅੰਦਰ ਪਾਈਏ ਉਹ ਪਰਮੇਸ਼ਰ ਦੇ ਦਰਗਾਹ ਦੇ ਅੰਦਰ ਵੱਸ ਜਾਂਦੇ ਨੇ ਅਤੇ ਕੀ ਹੁੰਦਾ ਹੈ ਤਗ ਨਾ ਤੁੱਟ ਸਪੂਤ। ਇਹ ਜਿਹੜਾ ਧਾਗਾ ਹੈ ਨਾ ਤੁਸੀਂ ਝੂਟਾ ਪਾਉਣ ਲੱਗੇ ਜੇ ਜਿਹੜਾ ਟੁੱਟ ਜਾਂਦਾ ਜਿਹੜਾ ਮੈਲਾ ਕੁਚੇਲਾ ਹੋ ਜਾਂਦਾ ਜਿਹੜਾ ਸੜ ਜਾਂਦਾ ਗਲ ਜਾਂਦਾ ਪਰ ਇਹ ਨਾਮ ਰੂਪੀ ਸੂਤ ਜਿਨ੍ਹਾਂ ਨੇ ਆਪਣੇ ਮਨ ਨੂੰ ਪਾਉਣਾ ਕੀਤਾ ਨਾਮ ਨੂੰ ਵਸਾਉਣਾ ਕੀਤਾ ਹੈ ਉਹ ਦਰਗਾਹ ਦੇ ਵਿੱਚ ਪੁੱਜ ਜਾਂਦੇ ਨੇ ਅਤੇ ਉਹ ਕਦੇ ਨਹੀਂ ਉਹਨਾਂ ਤੋਂ ਟੁੱਟਦਾ ਲੈਦਾ ਨਹੀਂ ਹੁੰਦਾ ਕਦੇ ਨਹੀਂ ਉਹਨਾਂ ਤੋਂ ਕੋਈ ਵੱਖਰਾ ਕਰ ਸਕਦਾ। ਐਸਾ ਸੱਚਾ ਨਾਮ ਜਿਹੜਾ ਹੈ ਸਦੀਵ ਰਹਿਣ ਵਾਲਾ ਉਹ ਆਪਣੇ ਮਨ ਵਿੱਚ ਵਸਾ ਲੈਂਦੇ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਵਿੱਤਰ ਸਿੱਖਿਆ ਸਾਡੇ ਸਾਰਿਆਂ ਨੂੰ ਜਿੱਥੇ ਉਹਨਾਂ ਨੂੰ ਪੰਡਤਾਂ ਨੂੰ ਉਹਨਾਂ ਪੁਰੋਹਿਤਾਂ ਨੂੰ ਉਹਨਾਂ ਖੱਤਰੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਹਾਰਾਜ ਜੀ ਨੇ ਇਹ ਜਿਹੜੀ ਹੈ ਸ਼ਰੀਕਿਆਂ ਨੂੰ ਸਿੱਖਿਆ ਦਿੱਤੀ ਹੈ ਉੱਥੇ ਸਾਨੂੰ ਵੀ ਦਿੱਤੀ ਹੈ ਕਿ ਇਹ ਸੱਚਾ ਨਾਮ ਜਿਨ੍ਹਾਂ ਨੇ ਵਸਾਇਆ ਹੈ ਉਹ ਦਰਗਾਹ ਦੇ ਜਿਹੜੇ ਨੇ ਉਹ ਰਹਿਣ ਵਾਲੇ ਬਣ ਜਾਂਦੇ ਹਨ ਦੁਰ ਦਰਗਾਹ ਦੇ ਵਿੱਚ ਥਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਇੱਥੇ ਹੀ ਸਾਧ ਸੰਗਤ ਜੀ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਸਮੇਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਕਿੰਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਜੀ ਗੁਰੂ ਗ੍ਰਿੰਦਵਾ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣ ਹਾਜ਼ਰੀਆਂ ਦਾ ਭਗਵਾਨ ਕਰਨੀ ਯਾਤਰਾ ਸਫਲੀ ਕਰਨੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ।

ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਏ।

ਫਤਿਹ ਸਤਿ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ ਤਿਨਾਂ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ

ਦ੍ਰਿਸ਼ਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਡਲ ਜੀ ਸੰਤੋਖ ਸਰ ਜੀ ਬਬੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮ

ਸਾਹਿਬ ਸਤੂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਣ ਜੀ, ਰਣਮੋਚਣ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ, ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ

ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ

0: కల్కిదర్ స్వామి దాని శ్రీగురుగా పెంచింది మా
1: బోలే.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪਛਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਬਾਜ ਗਜ ਮਾਰੇ ਤੇ ਤੋ ਰਖਣ ਸਫਲ ਡਰੇ ਐਸਰਨ ਭੈਂਕਰ ਨਾ ਭਯੋ ਅਗ ਕਬਹੀ ਭਾਗੇ ਬਾਹੋ ਵੀਰ ਕਾਹੂੰ ਸੁਧ ਨਾ ਰਹੀ ਸਰੀਰ ਹਾਲ ਚਾਲ ਕਰੀ ਮਾਰੇ ਆਪਸ ਮੈਂ ਦਬਹੀ ਪੇਖ ਸੁਰ ਰਾਏ ਮਨ ਹਰਖ ਬਿਠਾਏ ਸੁਰ ਭੰਜਨ ਬੁਲਾਏ ਕਰੇ ਜੈ ਜੈਕਾਰ ਸਭ ਹੀ ਕਵੇਤਾ ਕ੍ਰੋਧ ਮਾਨ ਭਾਇਓ ਕਹਿਓ ਰਾਜਾ ਸਭ ਦੈਤਨ ਕੋ ਐਸ ਚੁਧ ਕੀਨੋ ਕਾਲੀ ਡਾਰਿਓ ਵੀਰ ਮਾਰ ਕੈ ਬਲ ਕੋ ਸੰਭਾਰ ਕਰ ਲੀਨੀ ਘਰ ਵਾਰ ਟਾਰ ਪੈਠੋ ਰਣ ਮਧ ਮਾਰ ਮਾਰ ਉਚਾਰ ਕੈ ਸਾਥ ਪਏ ਸੁੰਭ ਕੇ ਸੁ ਮਹਾਵੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਣੇ ਸੰਭਾਰ ਕੈ ਐਸੇ ਚਲੇ ਦਾਨੋ ਰਬ ਮੰਡਲ ਛਪਾਨੋ ਮਾਨੁ ਸਲਭ ਉਡਾਨੋ ਪੁੰਜ ਪੰਖਣ ਸੁਧਾਰ ਕੈ ਸਵਈਆ ਦਾਨਵ ਸੈਨ ਲਖੇ ਬਲਵਾਨ ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ ਚਕਰ ਲਤ ਕੀ ਬਾਤ ਬਖੂਰਨ ਛਤਰ ਨਹੀਂ ਸਮ ਆਓ ਖਰਸਾਨੋ ਤਾਰਨ ਮਾਹੇ ਸੋ ਐਸੋ ਫਿਰਿਓ ਜਲ ਭੌਰ ਨਹੀਂ ਸਰਤਾਹੇ ਬਖਾਨੋ ਔਰ ਨਹੀਂ ਉਪਮਾ ਉਪਜੈ ਸੋ ਦੂਹੋਂ ਰੁੱਖ ਕੇ ਹਰ ਕੇ ਮੁਖ ਮਾਨੋ ਜੁਧ ਮਹਾ ਅਸੁਰੰਗਨ ਸਾਥ ਪਇਓ ਤਬ ਚੰਡ ਪ੍ਰਚੰਡ ਹੈ ਭਾਰੀ ਸੈਨ ਅਪਾਰ ਹਕਾਰ ਸੁਧਾਰ ਵਿਦਾਰ ਸੰਘਾਰ ਦਈ ਰਣਕਾਰੀ ਖੇਤ ਪਇਓ ਤਾਂ ਚਾਰ ਸੌ ਕੋਸ ਲਾਓ ਸੋ ਉਪਮਾ ਕਵਿਨ ਦੇਖ ਵਿਚਾਰੀ ਪੂਰਨ ਏਕ ਧਰੀ ਨਾ ਪਰੀ ਜੇ ਗਿਰੇ ਧਰ ਮੈਂ ਬਰ ਜਿਉ ਪਤਚਾਰੀ ਮਾਰ ਚਮੂ ਚਤੁਰੰਗ ਲਈ ਤਬ ਲੀਨੋ ਹੈ ਸੁਚ ਮੁੰਡ ਕੋ ਆਗਾ ਚਾਲ ਪਰਿਓ ਅਵਨੀ ਸਗਰੀ ਹਰ ਜੂ ਹਰ ਆਸਨ ਤੇ ਉਠ ਪਾਗਾ ਸੂਖ ਕਯੋ ਤਰਸ ਕੈ ਹਰ ਹਾਰ ਸੋ ਸੰਕਤ ਅੰਗ ਮਹਾ ਪਯੋ ਜਾਗਾ ਲਾਗ ਰਹੀਓ ਲਪਟਾਏ ਗੇ ਲਪਟਾਏ ਗਰੇ ਮਦ ਮਾਨੋ ਮੁੰਡ ਕੀ ਮਾਲਕ ਪਤਾਗਾ ਸਵਈਆ ਚੰਡ ਕੇ ਸਾਹਮਣੇ ਆਏ ਕੈ ਸੁਮ ਕਯੋ ਮੁਖ ਸੋ ਏ ਮੈਂ ਸਭ ਜਾਨੀ ਕਾਲੀ ਸਮੇਤ ਸਭੈ ਸਕਤੀ ਮਿਲ ਦੀਨੋ ਖਪਾਏ ਸਭੈ ਦਲਬਾਨੀ ਚੰਡ ਕਯੋ ਮੁਖ ਤੇ ਉਨ ਕੋ ਤੇ ਉਤਾਂ ਛਿਨ ਮੈਂ ਤੇਉ ਤਾਂ ਛਿਨ ਗੌਰ ਕੇ ਮਧ ਸਮਾਨੀ ਜਿਉ ਸਰਤਾ ਕੇ ਪ੍ਰਵਾਹ ਕੇ ਬੀਜ ਮਿਲੇ ਬਰਖਾ ਬ ਬੂੰਦਨ ਪਾਣੀ ਸਵਈਆ ਕੈ ਪਰ ਚੰਡ ਮਹਾਰਣ ਮਧ ਸੋ ਲੈ ਜਮਦਾਲ ਕੀ ਤਾਂ ਪਰਲਾਈ ਬੈਠ ਗਈ ਅਰਕੇ ਉਰ ਮੈਂ ਤੈ ਸ੍ਰੋਣਤ ਜੁਗਨ ਪੂਰ ਅਗਾਈ ਦੀਰਘ ਜੁਧ ਪਿਲੋਕ ਕੈ ਬੁੱਧ ਕਵੀਸਵਰ ਕੇ ਮਨ ਮੈਂ ਇਹ ਆਈ ਲੋਥਨ ਲੋਥ ਪੈ ਲੋਥ ਗਈ ਪਰ ਇਉਂ ਸੋ ਮਨੋ ਸੁਰ ਲੋਕ ਕੀ ਸਿੱਢੀ ਬਣਾਈ ਸੁੰਭ ਚਬੂ ਸੰਗ ਚੰਡ ਕਾ ਕ੍ਰੁਧ ਕੈ ਜੁਧ ਅਨੇਕਨ ਵਾਰ ਮਚਿਓ ਹੈ ਜੰਬਕ ਜੁਗਨ ਗ੍ਰਿਜ ਮਜੂਰ ਰਗਤ ਕੀ ਕੀਚ ਮੈਂ ਈਸ ਨਚਿਓ ਹੈ ਲੁੱਥ ਪੈ ਲੁੱਥ ਸੋ ਭੀਤੈ ਭਾਈ ਸਿੱਧ ਗੂਦ ਅਮੇਦ ਲੈ ਤਾਂ ਹੀ ਗਚਿਓ ਹੈ ਭੌਣ ਰੰਗੀਨ ਬਣਾਏ ਮਨੋ ਕਰਮਾ ਵਿਸ ਚੇਤਰ ਬਚੇਤਰ ਰਚਿਓ ਹੈ ਸਵਈਆ ਦੁੰਦ ਸੋ ਜੁਧ ਭਯੋ ਰਨ ਮੈਂ ਉਤ ਸੁੰਭ ਇਤੈ ਪਰ ਚੰਡ ਸੰਭਾਰੀ ਧਾਏ ਅਨੇਕ ਭਏ ਦੂਹ ਕੇ ਤਨ ਪੌਰਖ ਗਯੋ ਸਭ ਦੈਤ ਕੁਹਾਰੀ ਹੀਨ ਭਾਈ ਬਲ ਤੇ ਪੁਜ ਕਾਂਪਤ ਸੋ ਉਪਮਾ ਕਵੀ ਐਸੇ ਵਿਚਾਰੀ ਮਨ ਹੁ ਗਾਰੂੜੀ ਕੇ ਬਲ ਤੇ ਲਟੀ ਪੰਚ ਮੁਖੀ ਜੁਗ ਸਾਪਨਕਾਰੀ ਕੋਪ ਪਈ ਬਰ ਚੰਡ ਮਹਾ ਬਹੁ ਜੁਧ ਕਰਿਓ ਰਣ ਮੈਂ ਬਲਧਾਰੀ ਲੈ ਕੈ ਕਿਰਪਾਨ ਮਹਾ ਬਲਵਾਨ ਪਚਾਰ ਕੈ ਸੁਮ ਕੇ ਉਪਰ ਝਾਰੀ ਸਾਰ ਸੋ ਸਾਰ ਕੀ ਧਾਰ ਬਜੀ ਝਨਕਾਰ ਉਠੀ ਤਹਿ ਤੇ ਚਿਨਗਾਰੀ ਮਨ ਹੁ ਭਾਦਵ ਮਾਸ ਕੀ ਰੈਨ ਲਸੈ ਪਟ ਬੀਜਨ ਕੀ ਚਮਕਾਰੀ ਕਾਇਨ ਤੇ ਬਹੁ ਸਰੋਣ ਪਰਿਓ ਬਲ ਸ਼ੀਨ ਪਯੋ ਨ੍ਰਿਪ ਸੁੰਭ ਕੋ ਕੈਸੇ ਜੋਤ ਕਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪ੍ਰਵਾ ਸਸ ਜੈਸੇ ਚੰਡ ਲਯੋ ਕਰ ਸੁੰਭ ਉਠਾਏ ਕਹਿਓ ਕਵਨੇ ਮੁਖ ਤੇ ਜਸ ਐਸੇ ਰਛਕ ਗੋਧਨ ਕੇ ਹਿਤ ਕਾਨ ਉਠਾਏ ਲਯੋ ਗਿਰ ਗੋਧਨ ਜੈਸੇ ਦੋਹਰਾ ਕਰਤੇ ਗਿਰ ਧਰਨੀ ਪਰਿਓ ਧਰਤੇ ਗਯੋ ਆਕਾਸ ਸੁੰਭ ਸੰਘਾਰਨ

ਸੋ ਧਾਰ ਕੈ ਆਰਤੀ ਦੀਪ ਜਗਾਇਓ, ਫੂਲ ਸੁਗੰਧ ਸੋ ਅਛਤ ਦੱਛਣ, ਜੱਛਣ ਜੀਤ ਕੋ ਗੀਤ ਸੋ ਗਾਇਓ, ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਣਾਇਓ, ਹੇ ਜਗ ਮਾਏ ਸਦਾ ਸੁਖਦਾਏ, ਤੈ ਸੁੰਭ ਕੋ ਕਹਾਏ ਬਡੋ ਜਸ ਪਾਇਓ, ਸਕਰਹਿ ਸਾਜ ਸਮਾਜ ਦੈ ਚੰਡ, ਸੋ ਮੋਦ ਮਹਾ ਮਨ ਮਾਹਿ ਰਹੀ ਹੈ, ਸੂਰ ਸਸੀ ਨਭ ਥਾਪ ਕੈ ਤੇਜ ਦੈ ਆਪ ਤਹਾਂ ਤੇ ਸੋ ਲੋਪ ਪਈ ਹੈ, ਬੀਚ ਆਕਾਸ਼ ਪ੍ਰਕਾਸ਼ ਬੜਿਓ ਤੈ ਕੀ ਉਪਮਾ।

ਧੂਮਰ ਦ੍ਰਿਗ ਧਰਨ ਤਰ ਧੂਰ ਤਾਨੀ ਕਰਨ ਚੰਡ ਅਰ ਮੁੰਡ ਕੇ ਮੁੰਡ ਖੰਡ ਖੰਡ ਕਾ ਰਗਤ ਬੀਰਜ ਹਰਨ ਰਗਤ ਪੱਛਨ ਕਰਨ ਦਰਨ ਅਰ ਸੁਮਰਨ ਰਾਰ ਰਿਸ ਮੰਡਕਾ ਸੋਮ ਬਲ ਧਾਰ ਸੰਘਾਰ ਕਰ ਵਾਰ ਕਾਲ ਸਕਲ ਖਾਲ ਅਸੁਰ ਦਲ ਜੈਤ ਜੈ।

ਇੱਕ ਓਅੰਕਾਰ ਅਥ ਚੰਡੀ ਚਰਿਤ੍ਰ ਲਿਖਿਆ ਤੇ ਨਰਾਜ ਛੰਦ ਮਹਿਕ ਦੈਤ ਸੂਰੀ ਅੰਗ ਪੜਿਓ ਸੋ ਲੋਹ ਪੂਰੇ ਅੰਗ ਸੋ ਦੇਵ ਰਾਜ ਜੀਤੇ ਅੰਗ ਤ੍ਰਿਲੋਕ ਰਾਜ ਕੀਤੇ ਅੰਗ ਭਜੇ ਸੋ ਦੇਵਤਾ ਤਬੈ ਇਕਤ੍ਰ ਹੋਏ ਕੈ ਸਬੈ ਮਹਿ ਸੁਰਾ ਚਲੰਗ ਬਸੇ ਵਿਸੇਖ ਚਿੱਤ ਮੋਤਰਸੇ ਜੁਗੇਸ ਭੇਸ ਧਾਰ ਕੈ ਭਜੇ ਹਥਿਆਰ ਡਾਰ ਕੈ ਪੁਕਾਰ ਆਰਤੰਗ ਚਲੇ ਬਿਸੂਰ ਸੂਰਮਾ ਭਲੇ ਬਰਕ ਕਿਤੇ ਤਹਾਂ ਰਹੇ ਸੋ ਦੁੱਖ ਦੇਹ ਮੋ ਸਹੇ ਜਗਤ੍ਰ ਮਾਤ ਧਿਆਈ ਅੰਗ ਸੋ ਜੈਤ ਪਤ੍ਰ ਪਾਈ ਅੰਗ ਪ੍ਰਸੰਨ ਦੇਵਤਾ ਪਏ ਚਰਨ ਪੂਜ ਬੇ ਤਏ ਸਨਨ ਮੁਖਾਨ ਠੱਠੀ ਅੰਗ ਪ੍ਰਣਾਮ ਪਾਨ ਪੱਢੀ ਅੰਗ ਰਸਾਵਲ ਛੰਦ ਤਬੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਬਰਖੈ ਸਭੈ ਸਾਧ ਹਰਖੇ ਕਰੀ ਦੇਵ ਅਰਚਾ ਬ੍ਰਹਮ ਵੇਦ ਚਰਚਾ ਜਬੈ ਪਾਏ ਲਾਗੇ ਤਬੈ ਸੋਗ ਭਾਗੇ ਬਿਨੰਤੀ ਸੁਨਾਈ ਭਵਾਨੀ ਰਜਾਈ ਸਭੈ ਸ਼ਸਤਰ ਧਾਰੀ ਕਰੀ ਸਿੰਘ ਸਵਾਰੀ ਕਰੇ ਘੰਟ ਨਾਦੰਗ ਤੁਣਗ ਨਿਰਭਿਖਾਦੰਗ ਸੁਣੋ ਦਈਤ ਰਾਜੰਗ ਸਜਿਓ ਜੁੱਧ ਸਾਜੰਗ ਚੜਿਓ ਰਾਸੇ ਸੰਘ ਰਚੇ ਚਾਰ ਅਨੇ ਸੰਘ ਬਲੀ ਚਾਂਬ ਰੇਵੰਗ ਹਟੀ ਚਿੱਛ ਰੇਵੰਗ ਬਿੜਾ ਲੱਛ ਬੀਰੰਗ ਜੜੇ ਬੀਰ ਤੀਰੰਗ ਬੜੇ ਇੱਕ ਧਾਰੀ ਘਟਾਂ ਜਾਣਕਾਰੀ ਦੋਹਰਾ ਬਾਣ ਜਿਤੇ ਰਾਜ ਸਨ ਮਿਲ ਛਾੜਤ ਪਏ ਅਪਾਰ ਫੂਲ ਮਾਲ ਹੋਏ ਮਾਤ ਔਰ ਸੋਭੇ ਸਭੇ ਸੁਧਾਰ।

ਪੇਲੇ ਪਰੇ ਬਸਤ੍ਰ ਲੋਹੁ ਜਨੋ ਫਾਗ ਖੇਲੇ ਦੁਰਗਾ ਹੁੰਕੀ ਅੰਖੇਤ ਧੁੰਕੇ ਨਗਾਰੇ ਕਰੰਗ ਪਟ ਸੰਗ ਪਰਗ ਪਾਸੀ ਸੰਭਾਰੇ ਤਾਂ ਗੁਫਨੈ ਗੁਰਜ ਗੋਲੈ ਸੰਭਾਰੈ ਹਠੀ ਮਾਰ ਹੀ ਮਾਰ ਕਹਿ ਕਹਿ ਪੁਕਾਰੈ ਤਬੈ ਅਸ਼ਟ ਅਸ਼ਟਾਤ ਹਥਿਆਰੰਗ ਸੰਭਾਰੇ ਸਿਰੰਗ ਦਾਨ ਵੇਂਦਰਾਨ ਕੇ ਤਾਕ ਚਾਰੇ ਬਬਕਿਓ ਬਲੀ ਸਿੰਘ ਜੁਧੰਗ ਮਝਾਰੰਗ ਕਰੇ ਖੰਡ ਖੰਡੰਗ ਸੋ ਜੋਧਾ ਅਪਾਰੰਗ ਤੋਟਕ ਛੰਦ ਤਬ ਦਾਨਵ ਰੋਸ ਭਰੇ ਸਭ ਹੀ ਜਗ ਮਾਤ ਕੇ ਬਾਣ ਲਗੇ ਜਬ ਹੀ ਬਿਬਦਾ ਯੁਧ ਲੈ ਬਲੀ ਹਰਖੇ ਕਾਨ ਬੂੰਦਨ ਜੂੰ ਬਿਸਖੰਗ ਬਰਖੇ ਜਨ ਘੋਰ ਕੈ ਸਿਆਮ ਘਟਾਂ ਕੁਮਡੀ ਅਸੁਰੇਸ ਅਨੀਕਨ ਤਿਉਂ ਉਮਡੀ ਜਗ ਮਾਤ ਬਿਰੂਥਨ ਮੋਤਸ ਕੈ ਧਨ ਸਾਇਕ ਹਾਥ ਗਹਿਓ ਹਸ ਕੈ ਰਣ ਕੁੰਜਰ ਪੁੰਜ ਕਿਰਾਏ ਦੀਏ ਇੱਕ ਖੰਡ ਅਖੰਡ ਦੁਖੰਡ ਕੀਏ ਸਿਰ ਏਕਨ ਚੋਟ ਨਿਫੋਟ ਬਹੀ ਤਰਵਾ ਤਰਵੈ ਤਰਵਾਰ ਰਹੀ ਤਨ ਝੱਜਰ ਵੈ ਰਣ ਰਣ ਭੂਮ ਗਿਰੇ ਇੱਕ ਭਾਜ ਚਲੇ ਫਿਰ ਕੈ ਨ ਫਿਰੇ ਇੱਕ ਹਾਥ ਹਥਿ

ਅੰਗ ਆਪ ਬਾਹੀ ਅੰਗ ਬਧੰਗ ਸੋ ਮਾਤ ਚਾਹੀ ਅੰਗ ਤਬੈ ਦੁਰਗਾ ਬਕਾਰ ਕੈ ਕਮਾਣ ਬਾਣ ਧਾਣ ਕੈ ਸੋ ਕਾਵ ਚਾਮ ਰੰਗ ਕੀਓ ਉਤਾਰ ਹਸਤ ਤੇ ਦਿਓ ਪੁਜੰਗ ਪ੍ਰਿਆਤ ਛੰਦ ਤਬੈ ਵੀਰ ਕੋ ਪੰਗ ਬਿੜਾ ਲਾਛ ਨਾਮੰਗ ਸਜੇ ਸ਼ਸਤ੍ਰ ਦੇਹੰਗ ਚਲੋ ਜੁਧ ਧਾਮੰਗ ਸਿਰੰਗ ਸਿੰਘ ਕੇ ਆਨ ਕਾਯੰਗ ਪ੍ਰਹਾਰੰਗ ਬਲੀ ਸਿੰਘ ਸੋ ਹਾਥ ਸੋ ਮਾਰ ਡਾਰੰਗ ਬਿੜਾ ਲਾਛ ਮਾਰੇ ਸੋ ਪਿੰਗਾ ਛਿਤਾਏ ਦੁਰਗਾ ਸਾਮੂਹੇ ਬੋਲ ਬਾਂਕੇ ਸੁਨਾਏ ਕਰੀ ਅਬਰ ਜਿਉਂ ਗਰਜ ਕੈ ਬਾਣ ਬਰਖੰਗ ਮਹਾਸੂਰ ਬੀਰੰਗ ਭਰੇ ਜੁਧ ਹਰਖੰਗ ਤਬੈ ਦੇਵੀ ਅੰਗ ਬਾਣ ਬਾਣੰਗ ਸੰਭਾਰੰਗ ਹਨਿਓ ਦੁਸ਼ਟ ਕੇ ਕਾਏ ਸੀ ਸੰਗ ਮਝਾਰੰਗ ਗਿਰਿਓ ਝੂਮ ਪੁਭ ਮੰਗਏ ਪ੍ਰਾਣ ਛੁੱਟੰਗ ਮਨੋ ਮੇਰ ਕੋ ਸ੍ਰਾਤ ਵੋ ਸ੍ਰਿੰਗ ਟੁੱਟੰਗ ਗਿਰੇ ਬੀਰ ਪਿੰਗਾ ਛ ਦੇਵੀ ਸੰਘਾਰੇ ਚਲੇ ਔਰ ਬੀਰੰਗ ਹਥਿਆਰੰਗ ਉਘਾਰੇ ਤਬੈ ਰੋਸ ਦੇ ਬਿਅੰਗ ਸਰੋਗੰਗ ਚਲਾਏ ਬਿਨਾ ਪ੍ਰਾਣ ਕੈ ਜੁਧ ਮਧੰਗ ਗਿਰਾਏ ਚੌਪਈ ਜੇ ਜੇ ਸਤ੍ਰ ਸਾਮੂਹੇ ਆਏ ਸਬੈ ਦੇਵਤਾ ਮਾਰ ਗਿਰਾਏ ਸੈਨਾ ਸਕਲ ਜਬੈ ਹਣਦਾਰੀ ਆਸੁਰੇਸ ਕੋਪਾ ਅਹੰਕਾਰੀ ਆਪ ਜੋਧ ਤਪ ਕੀਆ ਪਵਾਨੀ ਚੁਨ ਚੁਨ ਹਨੇ ਪਖਰੀਆ ਬਾਣੀ ਕ੍ਰੋਧ ਜਵਾਲ ਮਸਤਕ ਤੇ ਬਿਕਸੀ ਤਾਂ ਤੇ ਆਪ ਕਾਲ ਕਾ ਨਿਕਸੀ ਮਦਭਾਰ ਛਾਂਦਾ ਮੁਖ ਬਮਤ ਜਵਾਲ ਨਿਕਸੀ ਕਪਾਲ ਮਾਰੇ ਗਜੇਸ ਛੁੱਟੇ ਹੈ ਏਸ ਛੁੱਟੰਤ ਬਾਣ ਝਮਕਤ ਕਿਰਪਾਣ ਸਾਂਗੰਗ ਪ੍ਰਹਾਰ ਖੇਲਤ ਧਮਾਰ ਬਾਹੇ ਨਿਸੰਗ ਉੱਠੈ ਝੜੰਗ ਤੁੱਪਕ ਤੜਾਕ ਉੱਠਕ ਕੜਾਕ ਬਬਕੰਤ ਮਾਏ ਭਬਕੰਤ ਕਾਏ ਜੁਝੇ ਜੁਜੁਜਵਾਣ ਨੱਚੇ ਕਿਕਾਣ ਰੁਆ ਮਲਛੰਦ ਧਾਈਓ ਅਸੁਰੇਂਦਰ ਤਹਿ ਨਿਜ ਨਿਜ ਕੋਪ ਓਪ ਬਿਠਾਏ ਸੰਗ ਲੈ ਚਤੁਰੰਗ ਸੈਨਾ ਸੁਧ ਸ਼ਸਤ੍ਰ ਨਚਾਏ ਦੇਵ ਸ਼ਸਤ੍ਰ ਲਗੇ ਗਿਰੇ ਰਣ ਰੁਜ ਜੁਜ ਜਵਾਨ ਪੀਲ ਰਾਜ ਫਿਰੇ ਕਹੂੰ ਰਣ ਸੁਛ ਛੁਛ ਕਿਕਾਣ ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ਸ਼ਸਤ੍ਰ ਅਸਤ੍ਰੁਭੇ ਕਹੂੰ ਸਰਦਾਰ ਸਵਾਰ ਅਰੇਕ ਤੇਕ ਤੀਰ ਤੁਫੰਗ ਤਬਰ ਕੁਵਕ ਬਾਣ ਅਨੰਤ ਬੇਦ ਬੇਦ ਗਿਰੇ ਬ੍ਰਛਨ ਸੂਰ ਸੋਭਾਵੰਤ ਗ੍ਰਿਧ ਬ੍ਰਿਧ ਉਡੇ ਤਹਾਂ ਫਿਕਰੰਤ ਸਵਾਨ ਸ੍ਰਿੰਗਾਲ ਮਤ ਦੰਤ ਸੁਪੱਛ ਪੱਬੈ ਕੰਕ ਬੰਕ ਰਸਾਲ ਸ਼ੁਦਰ ਮੀਨ ਸ਼ੁਦਰਤ ਕਾ ਅਰ ਚਰਮ ਕਸ਼ਪ ਅਨੰਤ ਨਕਰ ਬਕਰ ਸੋ ਬਰਮ ਸੋ ਵਿਦ ਸ਼੍ਰੋਣ ਨੀਰ ਦੁਰੰਤ ਨਵ ਸੂਰ ਨਵ ਕਾਸੇ ਰਥੀ ਅਤ ਰਥੀ ਜਾਨ ਜਹਾਜ ਲਾਦ ਲਾਦ ਮਨੋ ਚਲੇ ਤਨ ਧੀਰ ਬੀਰ ਸਲਾਜ ਮੋਲ ਬੀਚ ਫਿਰੈ ਚੁਕਾਤ ਦਲਾਲ ਖੇਤ ਖਤੰਗ ਗਾਏ ਗਾਏ ਫਿਰੇ ਫਵਜਨ ਝਾਰ ਦਿਰਬ ਨਿਖੰਗ ਅੰਗ ਭੰਗਿਰੇ ਕਹੂੰ ਬਹੁ ਰੰਗ ਰੰਗਤ ਬਸਤ੍ਰ ਚਰਮ ਬਰਮ ਸੁਭੇ ਕਹੂੰ ਰਣ ਭੂਮ ਸ਼ਾਸਤ੍ਰ ਸਰੋ ਅਸਤ੍ਰ ਮੁੰਡ ਤੁੰਡ ਤੁਜਾ ਪਿਤਾ ਕਾ ਟੂਕ ਟਾਕ ਅਰੇਗ ਜੂਜ ਜੂਜ ਪਰੇ ਸਬੈ ਅਰ ਬਾਚਿਓ ਨਹੀਂ ਏਕ ਕੋਪ ਕੈ ਮੈਂ ਖੇਸ ਦਾਨੋ ਧਾਈਓ ਤਹਿ ਕਾਲ ਸ਼ਸਤ੍ਰ ਅਸਤ੍ਰ ਸੰਭਾਰ ਸੂਰੋ ਰੂਪ ਕੈ ਬਿਕਰਾਲ ਕਾਲ ਪਾਣ ਕਿਰਪਾਣ ਲੈ ਤਹਿ ਮਾਰੀਓ ਤਤਕਾਲ ਜੋਤ ਜੋਤ ਬਿਖੈ ਮਿਲੀ ਤਜ

ਇਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤ੍ਰੇ ਮਹਿਕਾ ਸੁਰਬਦ ਹੈ ਪ੍ਰਥਮ ਤਿਆਇ ਸੰਪੂਰਨ ਮਸਤ ਸੁ ਮਸਤ ਅਵਜੋ ਅਥ ਧੂਮਰ ਨੈਣ ਜੁਧ ਕਥਨ ਅੰਕੁਲਕ ਛੰਦ ਦੇਵਿਸ ਤਬ ਗਾਜੀ ਅਨਹਦ ਬਾਜੀ ਭਈ ਵਧਾਈ ਸਭ ਸੁਖਦਾਈ ਦੁੰਦਬ ਬਾਜੇ ਸਭ ਸੁਰ ਗਾਜੇ ਕਰਤ ਬਡਾਈ ਸੁਮਨ ਬਰਖਾਈ ਕੀਨੀ ਬਹੁ ਅਰਚਾ ਜਸ ਤੁਨ ਚਰਚਾ ਪਾਇਨ ਲਾਗੇ ਸਭ ਦੁਖ ਪਾਗੇ ਗਾਏ ਜੈ ਕਰਖਾ ਪੋਪਨ ਬਰਖਾ ਸੀਸ ਨਿਵਾਏ ਸਭ ਸੁਖ ਪਾਏ ਦੋਹਰਾ ਲੋਪ ਚੰਡਕਾ ਜੂ ਪਾਏ ਦੈ ਦੇਵਨ ਕੋ ਰਾਜ ਬੌਰ ਸੁੰਭ ਨੈ ਸੁੰਭ ਤਵੈ ਦੈਤ ਬੜੇ ਸਿਰ ਤਾਜ ਚੌਪਈ ਸੁੰਭ ਨਿਸੁੰਭ ਚੜਿਓ ਲੈ ਕੇ ਦਲ ਅਰ ਅਨੇਕ ਜੀਤੇ ਜਨ ਜਲ ਥਲ ਦੇਵ ਰਾਜ ਕੋ ਰਾਜ ਸ਼ਨਾਵਾ ਸੇਸ ਮਨ ਮੁਕਟ ਭੇਟ ਪਠਾਵਾ ਸ਼ੀਨ ਲਯੋ ਅਲਕੇਸ ਭੰਡਾਰਾ ਦੇਸ ਦੇਸ ਕੇ ਜੀਤ ਨਿਰਪਾਰਾ ਜਹਾਂ ਤਹਾਂ ਕਹਿ ਦੈਤ ਪਠਾਏ ਦੇਸ ਵਿਦੇਸ ਜੀਤ ਫਿਰ ਆਏ ਦੋਹਰਾ ਦੇਵ ਸਭੈ ਤ੍ਰਾਸਿਤ ਪਏ ਮਨਮੋ ਕੀਓ ਵਿਚਾਰ ਸ਼ਰਨ ਭਵਾਨੀ ਕੀ ਸਭੈ ਭਾਜ ਪਰੇ ਨਿਰਧਾਰ ਨਿਰਾਜ ਛੰਦ ਸੋ ਤ੍ਰਾਸ ਦੇਵ ਭਾਜੀ ਅੰਗ ਵਿਸੇਖ ਲਾਜ ਲਾਜੀ ਅੰਗ ਵਿਸੇਖ ਕਾਰ ਮੰਗ ਕਸੇ ਸੋ ਦੇਵ ਲੋਕ ਮੂੰ ਬਸੇ ਤਬੈ ਪ੍ਰਕੋਪ ਦੇਵ ਹੋਵੈ ਚਲੀ ਸੋ ਸ਼ਾਸਤਰ ਆਸਤਰ ਲੈ ਸਮੁੱਧ ਪਾਨ ਪਾਨ ਕਹਿ ਗਜੀ ਕਿਰਪਾਨ ਪਾਨ ਲੈ ਰਸਾਵਲ ਛੰਦ ਸੁਨੀ ਦੇਵ ਬਾਣੀ ਚੜੀ ਸਿੰਘ ਰਾਨੀ ਸੁਭੰਗ ਸ਼ਸਤਰ ਤਾਰੇ ਸਭੈ ਪਾਪ ਟਾਰੇ ਕਰੋ ਨਦ ਨਾਤੰਗ ਮਹਾਮਦ ਮਾਦੰਗ ਪਯੋ ਸੰਖ ਸੋਰੰਗ ਸੁਣੋ ਚਾਰ ਓਰੰਗ ਉਤੇ ਦੈਤ ਧਾਏ ਬੜੀ ਸੈਨ ਲਿਆਏ ਮੁਖੰਗ ਰਕਤ ਨੈਣੰਗ ਪਕੈ ਬੰਕ ਬੈਣੰਗ ਚਮੰਗ ਚਾਰ ਟੂਕੇ ਮੁਖੰਗ ਮਾਰ ਕੂਕੇ ਲਏ ਬਾਣ ਪਾਣੰਗ ਸੁਕਾਤੀ ਕਿਰਪਾਣੰਗ ਮੰਡੇ ਮੱਧ ਜੰਗੰਗ ਪ੍ਰਹਾਰੰਗ ਖਤੰਗੰਗ ਕਰਾਵਤੀ ਕਟਾਰੰਗ ਉਠੀ ਸ਼ਸਤ੍ਰ ਚਾਰੰਗ ਮਹਾਂਵੀਰ ਧਾਰੇ ਸਰੋਗੰਗ ਚਲਾਏ ਕਰੈ ਬਾਰ ਬੈਰੀ ਫਿਰੈ ਜੁੰਗੈਰੀ ਭੁਜੰਗ ਪ੍ਰਿਆਤ ਛੰਦ ਕ੍ਰੋਧਿਤ ਸਟਾਇੰ ਉਤੇ ਸਿੰਘ ਧਾਇਓ ਇਤੇ ਸੰਖ ਲੈ ਹਾਥ ਦੇਵੀ ਬਜਾਇਓ ਪੁਰੀ ਚੌਧ ਹੂਯੰਗ ਰਹਿਓ ਨਾਦ ਪੂਰੰਗ ਚਮਕਿਓ ਮੁਖੰਗ ਜੁੱਧ ਕੇ ਮਦ ਨੂਰੰਗ ਤਬੈ ਧੂਮਰ ਨੈਣੰਗ ਮਚਿਓ ਸ਼ਸਤ੍ਰ ਧਾਰੀ ਲਏ ਸੰਘ ਜੋਧਾ ਬੜੇ ਵੀਰ ਭਾਰੀ ਲਯੋ ਬੇੜ ਪਬਿਅੰਗ ਕੀਓ ਨਾਦ ਉਚੰਗ ਸੁਣੇ ਗਰਭ ਨਿਆਨ ਕੇ ਗਰਭ ਮੁਚੰਗ ਸੁਣੋ ਨਾਦ ਸ੍ਰਵਣੰਗ ਕੀਓ ਦੇਵ ਕੋਪੰਗ ਸਜੇ ਚਰਮ ਬਰਮੰਗ ਧਰੇ ਸੀਸ ਟੋਪੰਗ ਪਾਈ ਸਿੰਘ ਸਵਾਰੰਗ ਕੀਓ ਨਾਦ ਉਚੰਗ ਸੁਣੇ ਦੀਹ ਦਾਨਵਾਨ ਕੇ ਮਾਨ ਮੁਚੰਗ ਮਹਾਂਕੋਪ ਦੇਵੀ ਤਸੀ ਸੈਨ ਮਧੰਗ ਕਰੇ ਵੀਰ ਬੰਕੇ ਤਾਂ ਅਧ ਅਧੰਗ ਜਿਸੈ ਤਾਏ ਕੈ ਸੂਲ ਸਹਿਥੀ ਪ੍ਰਹਾਰਿਓ ਤਿਨੇ ਫੇਰ ਬਾਣੰਗ ਨਾ ਪਾਣੰਗ ਨਾ ਬਾਣੰਗ ਸੰਭਾਰੇ ਰਸਾਵਲ ਛੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਧਾਇਓ ਤਿਤੈ ਸੈਨਿਕ ਆਇਓ ਜਿਤੇ ਘਾਏ ਟਾਲੇ ਤਿਤੈ ਘਾਰ ਕਾਲੇ ਸਮੇ ਸ਼ਸਤ੍ਰ ਆਇਓ ਸੋ ਜਾਣੇ ਨਾ ਪਾਇਓ ਜਿਤੇ ਜੁਜ ਰੁਝੇ ਤਿਤੇ ਅੰਤ ਜੁਝੇ ਜਿਨੇ ਸ਼ਸਤ੍ਰ ਕਾਲੇ ਤਿਤੇ ਮਾਰ ਡਾਲੇ ਤਬੈ ਮਾਤ ਕਾਲੀ ਤਪੀ ਤੇਜ ਜਵਾਲੀ ਜਿਸੈ ਕਾਵ ਡਾਰਿਓ ਸੋ ਸੁਰਗ ਸਿਧਾਰਿਓ ਕਰੀ ਅਧ ਅਧੰਗ ਹਣਿਓ ਸੈਨ ਸੁਧੰਗ ਹਣਿਓ ਧੂਮਰ ਨੈਣੰਗ ਸੁਣਿਓ ਦੇਵ ਗੈਣੰਗ ਦੋਹਰਾ ਭਜੀ ਬਿਰੂ ਥਨ ਦਾਨਵੀ ਗਈ ਪੂਪ ਕੇ ਪਾਸ ਧੂਮਰ ਨੈਣ ਕਾਲੀ ਹਨਿਓ ਭਜਿਓ ਸੈਨ ਨਿਰਾਸ ਇਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਧੂਮਰ ਨੈਣ ਬਧਹਿ ਦੁਤੀਆ ਧਿਆਏ ਸੰਪੂਰਨ ਮਸ ਮਸਤ ਅਵਜੂ ਆਤ ਚੰਡ ਮੁੰਡ ਜੁਤ ਕਥਨ ਦੋਹਰਾ ਐ ਬਿਦ ਦੈਤ ਸੰਘਾਰ ਕਰ ਧਵਲਾ ਚਲੀ ਅਵਾਸ ਜੋ ਜੈ ਕਥਾ ਪੜੈ ਸੁਨੈ ਰਿਧ ਸਿਧ ਗ੍ਰਹਿ ਤਾਸ ਜਉ ਪਈ ਧੂਮਰ ਨੈਣ ਜਬ ਸੁਣੇ ਸੰਘਾਰੇ ਚੰਡ ਮੁੰਡ ਤਪੂ ਪਹਕਾਰੇ ਬਹੁ ਬਿਦ ਕਰ ਪਠੈ ਸਨਮਾਨਾ ਹੈ ਗਏ ਰਥ ਹੈ ਗਏ ਪਤ ਦਏ ਰਥ ਨਾਨਾ ਪ੍ਰਥਮ ਨਿਰਖ ਦੇਵੀ ਹੈ ਜੇ ਆਏ ਤੇ ਤਬਲਾ ਗਿਰ ਔਰ ਪਠਾਏ ਤਿਨਕੀ ਤਨਕ ਭਨਕ ਸੁਨ ਪਾਈ ਨਿਸਰੀ ਸ਼ਸਤ੍ਰ ਅਸਤ੍ਰ ਲੈ ਮਾਈ ਰੂਆਲ ਛੰਦ ਸਾਜ ਸਾਜ ਚਲੇ ਤਾਂ ਰਣ ਰਾਜ ਛੇਂਦਰ ਅਨੇਕ ਅਰਧ ਮੁੰਡਿਤ ਮੁੰਡ ਤੇਕ ਜਟਾ ਧਰੇ ਸੋ ਅਨੇਕ ਕੋਪ ਓਪੰਗ ਦੈ ਸਵੈ ਕਰ ਸ਼ਸਤ੍ਰ ਅਸਤ੍ਰ ਨਚਾਏ ਤਾਏ ਤਾਏ ਕਰੈ ਪ੍ਰਹਾਰਣ ਤਿਛ ਤੇਕ ਕੰਪਾਏ ਸ਼ਸਤ੍ਰ ਅਸਤ੍ਰ ਲਗੇ ਜਿਤੇ ਸਫੂਲ ਮਾਲ ਵਹਿ ਗਏ ਓਪ ਓਪ ਬਿਲੋਕ ਅਦਭੁਤ ਦਾਨ ਵੰਗ ਬਿਸਮੈ ਪਾਏ ਦੌਰ ਦੌਰ ਅਨੇਕ ਆਯੁਧ ਫੇਰ ਫੇਰ ਪ੍ਰਹਾਰ ਹੀ ਜੂਝ ਜੂਝ ਗਿਰੇ ਅਰੇਕ ਸੋ ਮਾਰ ਮਾਰ ਪੁਕਾਰ ਹੀ ਰੇਲ ਰੇਲ ਚਲੇ ਹਏਂਦਰਨ ਪੇਲ ਪੇਲ ਗਜੇਂਦਰ ਝੇਲ ਝੇਲ ਅਨੰਤ ਆਯੁਧ ਹੇਲ ਹੇਲ ਰਿਪੇਂਦਰ ਗਾਏ ਗਾਏ ਫਿਰੇ ਫਵਜਨ ਬਾਏ ਬਾਏ ਖਤੰਗ ਅੰਗ ਭੰਗ ਗਿਰੇ ਕਹੂੰ ਰਣ ਰੰਗ ਸੁਰ ਉਤੰਗ ਚਾਰ ਚਾਰ ਫਿਰੇ ਸਿਰੋਤਮ ਡਾਰ ਝਾਰਨ ਕਿਰਪਾਨ ਸੇਰ ਸੇਰਣ ਪੁੰਜ ਕੁੰਜਰ ਸੂਰ ਸੀਸ ਪਖਾਨ ਬਕਰ ਨਕਰ ਪੁਜਾ ਸੁਸੋਭਤ
ਚੱਕਰ ਸੇਰ ਅਤਿ ਚੱਕਰ ਕੇਸ ਪਾਂਸ ਸਿਬਾਲ ਸੋਹਤ ਅਸਤ ਸੂਰ ਸਰਾਕਰ ਸੱਜ ਸੱਜ ਚਲੇ ਹਥਿਆਰਨ ਗੱਜ ਗੱਜ ਗਜੇਂਦਰ ਬੱਜ ਬੱਜ ਬੱਜ ਬੱਜ ਸਬੱਜ ਬਾਜਨ ਭੱਜ ਭੱਜ ਹੈਂਦਰ ਮਾਰ ਮਾਰ ਪੁਕਾਰ ਗਏ ਹਥਿਆਰ ਹੱਥ ਸੰਭਾਰ ਧਾਏ ਧਾਏ ਪਰੇ ਨਿਸਾਚਰ ਬਾਏ ਸੰਖ ਅਪਾਰ ਸੰਖ ਗੋਮਿਅੰਗ ਗਜਿਅੰਗ ਅਰ ਸੱਜਿਅੰਗ ਰਿਪਰਾਜ ਭਾਜ ਭਾਜ ਚਲੇ ਕਿਤੇ ਤਜ ਲਾਜ ਬੀਰ ਨਿਲਾਜ ਬੀਰ ਭੇਰੀ ਭੁੰਕੀ ਅੰਗ ਅਰ ਧੁੰਕੀ ਅੰਗ ਸੋ ਨਿਸ਼ਾਨ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਗਦਾਨ ਬੀਰ ਕੰਗ ਨੇ ਬੰਦ ਹੀ ਅਰ ਅਛ ਰਹਿ ਸਿਰ ਤੇਲ ਬੀਨ ਬੀਨ ਬਰੇ ਬਰੰਗਣ ਡਾਰ ਡਾਰ ਫਰੇਲ ਕਾਲ ਕਾਲ ਬਿਮਾਨ ਲੇਗੀ ਫੇਰ ਫੇਰ ਸੋ ਬੀਰ ਕੂਦ ਕੂਦ ਪਰੇ ਤਹਾਂ ਤੇ ਝਾਰ ਝਾਰ ਸੋ ਤੀਰ ਹਾਂਕ ਹਾਂਕ ਲਰੇ ਤਹਾਂ ਰਣ ਰੀਜ ਰੀਜ ਪਟੇਂਦਰ ਜੀਤ ਜੀਤ ਲਇਓ ਜਿਨੇ ਕਈ ਬਾਰ ਇੰਦਰ ਉਪੇਂਦਰ ਕਾਟ ਕਾਟ ਦਏ ਕਪਾਲੀ ਬਾਂਟ ਬਾਂਟ ਦਿਸਾਨ ਡਾਟ ਡਾਟ ਕਰ ਦਲੰਗ ਸੁਰ ਪੱਗ ਪੱਬ ਪਿਸਾਨ ਤਾਏ ਤਾਏ ਸੰਘਾਰੀ ਅੰਗਰਿਪ ਰਾਜ ਬਾਜ ਅਨੰਤ ਸ਼੍ਰੋਣ ਕੀ ਸਰਤਾ ਉਠੀ ਰਣ ਮੱਧ ਰੂਪ ਦੁਰੰਤ ਬਾਣ ਔਰ ਕਮਾਨ ਸੈਥੀ ਸੂਲ ਤੇ ਚਕੁਠਾਰ ਚੰਡ ਮੁੰਡ ਹਨੇ ਦੋ ਕਰ ਕੋਪ ਕਾਲ ਕਰਵਾਲ ਦੋਹਰਾ ਚੰਡ ਮੁੰਡ ਮਾਰੇ ਦੋ ਕਾਲੀ ਕੋਪ ਕਰਵਾਲ ਔਰ ਜਿਤੀ ਸੈਨਾ ਹੁਤੀ ਛਿਨਮੋ ਦਈ ਸੰਘਾਰ ਏਤ ਸ੍ਰੀ ਬਚੇ ਤਰ ਨਾਟਕੇ ਚੰਡੀ ਚਰਿਤਰੇ ਚੰਡ ਮੁੰਡ ਬਧੈ ਤ੍ਰਿਤੀਓ ਧਿਆਇ ਸੰਪੂਰਨ ਮਸਤ ਸੁਭ ਮਸਤ ਅਵਜੋ ਅਥ ਰਗਤ ਬੀਰਜ ਜੁਧ ਕਥਨੰਗ ਸੋਰਠਾ ਸੁਨੀ ਭੂਪ ਇਮਕਾਥ ਚੰਡ ਮੁੰਡ ਕਾਲੀ ਹਨੇ ਬੈਠ ਪ੍ਰਾਤ ਸੁਪ੍ਰਾਤ ਮੰਤ ਕਰਤ ਇਹ ਵਿਦ ਪਾਏ ਚੌਪਈ ਰਗਤ ਬੀਜ ਤਬ ਭੂਪ ਬੁਲਾਇਓ ਅਮਿਤ ਦਰਬ ਦੈ ਤਾਂ ਪਠਾਇਓ ਬਹੁਵਿਦ ਦਈ ਬਿਰੂਥਨ ਸੰਗਾ ਹੈ ਕਹਿ ਰਥ ਪੈਦਲ ਚਤੁਰੰਗਾ ਰਗਤ ਬੀਜ ਦੈ ਚਲੋ ਨਗਾਰਾ ਦੇਵਨ ਲੋਕ ਲਓ ਸੁਨੀ ਪੁਕਾਰਾ ਕੰਪੀ ਭੂਮ ਗਗਨ ਥੈਰਾਨਾ ਦੇਵਨ ਜੁਧ ਦਿਵਰਾਜ ਡਰਾਨਾ ਧਵਲਾ ਗਿਰ ਕੇ ਜਬ ਤਟ ਆਏ ਦੁੰਦਬ ਢੋਲ ਮਿਰਦੰਗ ਵਜਾਏ ਜਬ ਹੀ ਸੁਨਾ ਕੁਲਾਹਲ ਕਾਨਾ ਉਤਰੀ ਸ਼ਸਤਰ ਆਸਰ ਲੈ ਨਾਨਾ ਛੈ ਪਰ ਲਾਏ ਬਰਖੀਅੰਗ ਬਾਣੰਗ ਬਾਜ ਰਾਜ ਔ ਗਿਰੇ ਕਿਕਾਣੰਗ ਡੈ ਡੈ ਪਰੇ ਸੁਬਟ ਸਿਰਦਾਰਾ ਜਨ ਕਰ ਕਟੇ ਬਿਰਜ ਸਿੰਘ ਆਰਾ ਜੇ ਜੇ ਸਤਰ ਸਾਮੂਹੇ ਪਏ ਬਹੁਰ ਜੀਅਤ ਗ੍ਰਹਿ ਕੋ ਨਹੀਂ ਗਾਏ ਜੈ ਪਰ ਪਰਤ ਭਾਈ ਤਰਵਾਰਾ ਇੱਕ ਇੱਕ ਤੇ ਭਾਈ ਦੋ ਦੋ ਚਾਰਾ ਭਿੰਨ ਪ੍ਰਜਾਤ ਛਾਂਦਾ ਚਿਮੀ ਤੇਜ ਤੇਜ ਅੰਗ ਸਵਰੋ ਸਿੰਘ ਪ੍ਰਹਾਰੰਗ ਖਿਮੀ ਦਾਮਨੀ ਜਾਣ ਭਾਦੋ ਮਜਾਰੰਗ ਉਠੇ ਨਦ ਨਾਦੰਗ ਗੜਕੇ ਕਮਾਣੰਗ ਮਚਿਓ ਲੋਕ ਰੋਹੰਗ ਭੂਤੰਗ ਪਜਾਣੰਗ ਬਜੇ ਭੇਰ ਭੇਰੀ ਜੁਝਾਰੇ ਚੜੰਗੇ ਪਰੀ ਕੁੱਟ ਕੁੱਟੰਗ ਲਗੇ ਧੀਰ ਤੱਕੇ ਚਵੀ ਚਾਵੜੀ ਅੰਗ ਨਫੀਰੰਗ ਰਣੰਗ ਮਨੋ ਵਿਚਰੰਗ ਬਾਗ ਬੰਕੇ ਬਬਕੰਗ ਉਤੇ ਕੋਪੀ ਅੰਗ ਤਰੋਣ ਬਿੰਦੰਗ ਸੋ ਬੀਰੰਗ ਪ੍ਰਹਾਰੇ ਭਲੀ ਪਾਂਤ ਸੋ ਆਨ ਤੀਰੰਗ ਉਤੇ ਦੌਰ ਦੇਵੀ ਕਰੋ ਖੱਗ ਪਾਤੰਗ ਗਿਰਿਓ ਮੂਰਛ ਨਾ ਹੋਏ ਭਇਓ ਜਾਨ ਕਾਤੰਗ ਛੁੱਟੀ ਮੂਰਛ ਨਾਇੰਗ ਮਹਾਂਵੀਰ ਗਜਿਓ ਕਰੀ ਚਾਰ ਲਓ ਸਾਰ ਸੋ ਸਾਰ ਬਜਿਓ ਲਗੇ ਬਾਣ ਸ਼੍ਰੋਣੰਗ ਗਿਰਿਓ ਭੂਮ ਚੂ ਜੁਧੰਗ ਉਠੇ ਵੀਰ ਤੇ ਕੀਏ ਨਾਥ ਕ੍ਰਿਤੰ ਕੁਟੇ ਵੀਰ ਜੇ ਤੇ ਤਿਤੇ ਕਾਲ ਕੂਟੇ ਪਰੇ ਚਰਮ ਬਰਮੰਗ ਕਹੂੰ ਗਾਤ ਟੂਟੇ ਜਿਤੇ ਜਿਤੀ ਭੂਮ ਮਧੰਗ ਪਰੀ ਸ਼੍ਰੋਣ ਤਾਰੰਗ ਜਗੇ ਸੂਰ ਤੇ ਕੀਏ ਮਾਰ ਮਾਰੰਗ ਪਰੀ ਕੁੱਟ ਕੁੱਟੰਗ ਰੁਲੇ ਤਛ ਮੁੱਛੰਗ ਕਹੂੰ ਮੁੰਡ ਤੁੰਡੰਗ ਕਹੂੰ ਮਾਸ ਮੁੱਛੰਗ ਪਯੋ ਚਾਰ ਸੈ ਕੋਸਲਾ ਕਬੀਰ ਖੇਤੰਗ ਬਿਦਾਰੇ ਪਰੇ ਵੀਰ ਬ੍ਰਿੰਦੰਗ ਵਿਜੇ ਤੰਗ ਸਾਵਲ ਛੰਦਾ ਚਹੂੰ ਔਰ ਟੂਕੇ ਮੁਖੰਗ ਮਾਰ ਕੂਕੇ ਚੰਡਾ ਗੱਡ ਗਾਡੇ ਮਚੇ ਰੋਸ ਬਾਡੇ ਪਰੇ ਬੀਰ ਭਰਖੰਗ ਕਰੀ ਦੇ ਬਾਣ ਬਰਖੰਗ ਚਵੰਗ ਚਾਰ ਟੂਕੇ ਪਛੇ ਆਹ ਰੁਕੇ ਪਰੀ ਛਤਰ ਚਾਰੰਗ ਚਲੀ ਸ਼੍ਰੋਣ ਤਾਰੰਗ ਉਠੇ ਵੀਰ ਮਾਨੀ ਤਰੇ ਬਾਨ ਪਾਨੀ ਮਹਾਂ ਰੋਸ ਗੱਜੇ ਤੁਰੀ ਨਾਦ ਬਜੇ ਪਰੇ ਰੋਸ ਪਾਰੀ ਮਚੇ ਛਤਰ ਤਾਰੀ ਹਕੰਗ ਹਾਗ ਭੱਜੀ ਫਿਰੈ ਸੈਣ ਭੱਜੀ ਪਰੋ ਲੋਕ ਰੋਹੰਗ ਛਕੇ ਸੂਰ ਸੋਹੰਗਿਰੇ ਅੰਗ ਭੰਗ ਅੰਗਦਮ ਜਾਨ ਜੰਗ ਅੰਗੜੰਕਾਰ ਛੁੱਟੇ ਚੜੰਕਾਰ ਉੱਠੇ ਕਟਾ ਕਟ ਬਾਹੈ ਵਹਿ ਜੀਤ ਚਾਹੈ ਮਾਂ ਮਧਮਾ ਤੇ ਤਪੇ ਤੇਜਤਾ ਤੇ ਰਸੰਗ ਰੁਦਰ ਰਾਚੇ ਵਹਿ ਜੁਦ ਮਾਚੇ ਕਰੈ ਬਣ ਅਰਚਾ ਧਨੁੜ ਬੇਦ ਚਰਚਾ ਮਚੇ ਵੀਰ ਵੀਰੰਗ ਉੱਠੇ ਝਾਰਤੀ ਰੰਗ ਗਲੋ ਗੱਡ ਫੂਰੈ ਨਹੀਂ ਨੈਕ ਮੂਰੈ ਸੁਮੇ ਸ਼ਸਤਰ ਬਰਖੇ ਮੈਂ ਖਵਾਸ ਕਰਕੇ ਕਰੈ ਤੀਰ ਮਾਰੰਗ ਵਹਿ ਲੋਹ ਤਾਰੰਗ ਨਦੀ ਸ਼੍ਰੋਣ ਪੂਰੰਗ ਫਰੀ ਗੈਣ ਹੂਰੰਗ ਗਜੈ ਗੈਣ ਕਾਲੀ ਹਸੀ ਖਪ ਖਪ ਰਾਲੀ ਕਹੂੰ ਬਾਜ ਮਾਰੇ ਕਹੂੰ ਸੂਰ ਪਾਰੇ ਕਹੂੰ ਚਰਮ ਟੂਟੇ ਫਿਰੇ ਗਜ ਬੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਰ ਪਰ ਬੰਗਟੇ ਬਾਜ ਬਰਮ ਗਰੀ ਬਲੀ ਬੈ ਰੁਜੇ ਸਮੇ ਸਾਰ ਜੁਜੇ ਲਖੇ ਬੀਰ ਖੇ ਤੰਗ ਨਚੇ ਭੂਤ ਪ੍ਰੇ ਤੰਗ ਨਚੇ ਮਾਸ ਹਾਰੀ ਹਸੇ ਵਿਓਮ ਚਾਰੀ ਕਲੰਕਾਰ
ਕੰਗ ਕੰਗ ਮਚੇ ਵੀਰ ਬੰਗ ਕੰਗ ਛੁਡਵੇ ਛੁਬੇ ਛਤਰ ਧਾਰੀ ਮੈਂ ਖੁਆਸ ਚਾਰੀ ਉਠੇ ਚਿਛ ਇਛੰਗ ਚਲੇ ਤੀਰ ਤਿਛੰਗ ਗੜੰਗਾਂਦਰ ਬੇਅੰਗ ਚਰੇ ਚਾਰਣੇ ਅੰਗ ਹਸੇ ਗ੍ਰਿਧ ਸਿਧੰਗ ਮਚੇ ਵੀਰ ਕ੍ਰੁਧੰਗ ਡਕਾ ਡਕ ਡਾਕੈ ਹਕਾ ਹਕ ਹਕ ਪਕਾ ਪੁੰਗ ਪੇਰੀ ਡਮਕ ਡਾਮ ਡੇਰੀ ਮਹਾ ਵੀਰ ਗਾਜੇ ਨਮੰਗ ਨਾਦ ਬਾਜੇ ਤਰਾ ਗੋਮ ਗਜੇ ਦੁਰਗਾ ਦੈਤ ਬਜੇ ਵਿਜੇ ਛੰਦ ਜੇਤਕ ਬਾਣ ਚਲੇ ਅਰ ਔਰ ਤੇ ਫੂਲਕੀ ਮਾਰ ਹੋਏ ਕੰਠ ਬਿਰਾਜੇ ਦਾਨ ਪੁੰਗਾ ਪੇਖ ਚੰਭਾਉ ਛੋਟ ਭਜੈ ਰਣ ਏਕ ਨਾ ਗਾਜੇ ਕੁੰਜਰ ਪੁੰਜ ਕਿਰੇ ਤਹਿ ਠੌਰ ਭਰੇ ਸਭ ਸ਼੍ਰੋਣਤ ਪੈਗ ਨਾ ਤਾਜੇ ਜਾਨਕ ਨੀਰਦ ਮਦ ਛਪੇ ਪ੍ਰਮਪੂ ਦਰਕੇ ਭਾਏ ਤੇ ਨੰਗ ਬਾਜੇ ਮਨੋਹਰ ਛੰਦ ਸ਼੍ਰੀ ਜਗਨਨਾਥ ਕਮਾਨ ਲੈ ਹਾਥ ਪ੍ਰਮਾਥਿਨ ਸੰਖ ਸਰਜੋ ਜਬ ਜੋਧੰਗ ਗਾਹਤ ਸੈਣ ਸੰਘਾਰਤ ਸੂਰ ਬਬਕਤ ਸਿੰਘ ਭ੍ਰਮਯੋ ਰਣ ਕ੍ਰੋਧੰ ਕਉ ਚਤ ਕਉ ਚਹਿ ਬੇਦ ਅਭੇਦਿਤ ਅੰਗ ਸੋ ਰੰਗ ਉਤੰਗ ਸੋਭਿਤ ਸੁਧੰਗ ਮਾਨੋ ਵਿਸਾਲ ਬਣਵਾਨਲ ਜਵਾਲ ਸਮੁੰਦਰ ਕੇ ਮਧ ਬਿਰਾਜਤ ਉਧੰਗ ਵਿਜੇ ਛੰਦ ਪੂਰ ਰਾਈ ਪਾ ਪੂਰ ਤਨੁਰ ਤੋਨ ਧੂਰ ਉੜੀ ਨ ਮੰਡਲ ਛਾਇਓ ਨੂਰ ਪਰੇ ਮੁਖ ਮਾਰ ਗਿਰੇ ਰਣ ਹੂਰਨ ਹੇਰ ਹੀ ਉਲਸਾਯੋ ਪੂਰਨ ਰੋਸ ਪਰੇ ਅਰ ਤੂਰਨ ਪੂਰ ਰਹੇ ਰਣ ਭੂਮ ਸਵਾਯੋ ਚੂਰ ਪਏ ਅਰ ਰੂ ਰਿਗਰੇ ਪਾਟ ਚੂਰਨ ਜਾਨਕ ਬੈਣ ਬੈਦ ਬਨਾਯੋ ਸੰਗੀਤ ਭੁਜੰਗ ਪ੍ਰਿਆਤ ਛੰਦ ਕਾਗੜ ਦੰਗ ਕਾਤੀ ਕਟਾਰੀ ਕਿਰਕਾੜਾ ਕੰਤਾਗੜਦ ਤੀਰੰਗ ਪਕੰਦੜਾ ਕੰਝਾਗੜਦ ਨਾਗੜਦ ਪਾਗੜਦ ਪਾਜੇ ਗਾਗੜ ਦੰਗਾ ਜੀ ਮਾਂ ਗਜ ਗਾਜੇ ਸਾਗੜ ਦੰਗ ਸੁਬਰੰਗ ਗਾਗੜ ਦੰਗ ਕੋਪੰਗ ਪਾਗੜ ਦੰਗ ਪਰਮ ਗਰਣ ਪਾਪ ਰੂਪੰਗ ਸਾਗੜ ਸਿੰਘ ਝਾਗੜ ਝਾਰੈ ਬਾਗੜ ਦੰਗ ਬੀਰੰਗ ਡਾਗੜ ਦੰਗ ਡਕਾਰੈ ਚਾਗੜ ਦੰਗ ਚੌਂਪੇ ਪਾਗੜ ਦੰਗ ਬੀਰੰਗ ਮਾਗੜ ਦੰਗ ਮਾਰੇ ਤਾ ਤਨੰਗ ਤਛ ਤੀਰੰਗ ਆਗੜ ਦੰਗ ਗਜੇ ਸੋ ਬੱਜੈ ਗਹੀਰੈ ਕਾਗੜ ਦੰਗ ਕਵਿਆਨ ਕਥੇ ਕਥੀਰੈ ਦਾਗੜ ਦੰਗ ਨਾਨ ਭਾਗੜ ਦੰਗ ਪਾਜੇ ਗਾਗੜ ਦੰਗਾ ਜੀ ਜਾਗੜ ਦੰਗਾ ਜੇ ਛਾਗੜ ਦੰਗ ਛੋਹੀ ਛੁਏ ਪ੍ਰੇ ਛੜਾ ਕੇ ਤਾਗੜ ਦੰਗ ਤੀਰੰਗ ਤੁਪੰਗ ਤੜਾ ਕੇ ਗਾਗੜ ਦੰਗੋ ਮੈਂ ਗਜੇ ਗਈ ਰੰਗ ਸਾਗੜ ਸੰਗਕ ਨਾਗੜ ਦੰਗ ਫੀਰੰਗ ਬਾਗੜ ਦੰਗ ਬਾਜੇ ਬਜੇ ਵੀਰ ਕੇ ਦੰਗ ਨਾਗੜ ਨਾਚ ਭੂਤ ਪ੍ਰੇ ਦੰਗ ਤਾਗੜ ਤੀਰੰਗ ਬਾਗੜ ਦੰਗ ਬਾਣ ਕਾਗੜ ਦੰਗਾ ਤੀ ਕਟਾਰੀ ਕਿਰਪੰਗ ਨਾਗੜ ਦੰਗ ਬਾਗੜ ਦੰਗ ਬਾਜੇ ਸਾਗੜ ਦੰਗ ਸੂਰੰਗ ਬਾਗੜ ਦੰਗ ਬਾਜੇ ਸਾਗੜ ਦੰਗ ਸੰਖਕ ਨਾਗੜ ਦੰਗ ਫੀਰੰਗ ਆਗੜ ਦੰਗੋ ਮੈਂ ਗਜੇ ਗਈ ਰੰਗ ਨਾਗੜ ਦੰਗਾਰੇ ਬਾਗੜ ਦੰਗ ਬਾਜੇ ਜਾਗੜ ਦੰਗ ਯੋਧਾ ਕਾਗੜ ਦੰਗਾਜੇ ਨਿਰਾਸ਼ ਛੰਦ ਜਦੇਕ ਰੂਪ ਧਾਰੀ ਅੰਗ ਤੇਕ ਦੇਵ ਮਾਰੀ ਅੰਗ ਦੇਕ ਰੂਪ ਧਾਰੀ ਦੀ ਤੇ ਉਹ ਦੁਰਗਾ ਸਿੰਘ ਵਾਰੀ ਜਦੇਕ ਸਤਰਬਾ ਚੜੇ ਪ੍ਰਭਾ ਸੁਣ ਕੇ ਪ੍ਰਭ ਜਦੇਕ ਬਿੰਦੂ ਕਾ ਗਿਰ ਗਏ ਸੋਭਾਨ ਕਾਲ ਕਾ ਕਰੈ ਸਾਵਲ ਚੰਦ ਹੋ ਸਰੋਣ ਹੀ ਨੰਗ ਪਯੋ ਅੰਗ ਛੀ ਨੰਗ ਰਿਓ ਅੰਧ ਭੂਮੰਗ ਮਨੋ ਮੇਘ ਭੂਮੰਗ ਸਭੈ ਦੇਵ ਹਰ ਕੇ ਸੁਮਧਾਰ ਵਰਖੇ ਰਗਤ ਬਿੰਦ ਮਾਰੇ ਸਭੈ ਸੰਤ ਉਬਾਰੇ ਇਤ ਸ੍ਰੀ ਬਚਤ ਨਾਟਕ ਚੰਡੀ ਚਰਿਤ੍ਰ ਰਗਤ ਬੀਜ ਬਦ ਹੈ ਚਤੁਰਥ ਆਏ ਸੰਪੂਰਨ ਮਾਸੂ ਮਾਤਾ ਬਜੂਮ ਅਥ ਨਿਸੋਂਭ ਜੁਦ ਕਥਨੰਗ ਦੋਹਰਾ ਸੋਂਭ ਨਿਸੋਂਭ ਸੁਣਿਓ ਜਬੈ ਰਗਤ ਬੀਜ ਕੋ ਨਾਸ ਆਪ ਚੜਤ ਪੇ ਜੋਰ ਦਲ ਪਰ ਸਜੇ ਪਰਸ ਅਰ ਪਾਸ ਭੁਜੰਗ ਪ੍ਰਿਆਤ ਸੰਚੜੇ ਸੁੰਭ ਨੈ ਸੁਮਸੂਰਾ ਅਪਾਰੰਗ ਉਠੇ ਨਤ ਨਾਸੰਗ ਤੋ ਤਵ ਸਾਧੂ ਕਾਰੰਗ ਪਈ ਅਸ਼ਟ ਸਹਿ ਕੋਸ ਲਾਓ ਛਤਰ ਚਾਇੰਗ ਭਏ ਭਜੇ ਚੰਦ ਸੂਰੰਗ ਡਰਿਓ ਦੇਵਰਾਇੰਗ ਪਕਾ ਭੁੰਗ ਭੇਰੀ ਡਾਹ ਡੁੰਕ ਢੋਲੰਗ ਫਟੀ ਨਖ ਸਿੰਘੰਗ ਮੁਖੰਗ ਡਢ ਕੋਲੰਗ ਡਮਾ ਡਮ ਡਵਰੂ ਡਕਾ ਡੁੰਕ ਡੰਕੰਗ ਰੜੇ ਗ੍ਰਿਧ ਬ੍ਰਿਦੰਗ ਕਲੰਕਾਰ ਕੰਕੰਗ ਖੁਰੰਗ ਖੇਹ ਉੱਠੀ ਰਹੇ ਗੈਣ ਪੂਰੰਗ ਚਲੇ ਸਿੱਧ ਬੇਦੰਗ ਪਏ ਪਬ ਚੂਰੰਗ ਸੁਣੋ ਸੁਰ ਤਾਲੀ ਗਾਏ ਸ਼ਸਤਰ ਪਾਣੰਗ ਕਿਲੰਕਾਰ ਜੇਮੀ ਹਨੇ ਜੰਗ ਜਵਾਨ ਗਰਸਾਵਲ ਚੰਦ ਗਜੇ ਵੀਰ ਗਾਜੀ ਤੁਰੇ ਧੁੰਦ ਤਾਜੀ ਮੈਂ ਕਵਾਸ ਕਰਕੇ ਸੰਘ ਧਾਰ ਵਰਖੇ ਇਤਾ ਸਿੰਘ ਗਾਜਿਓ ਮਹਾਂ ਸੰਘ ਬਜਿਓ ਰਹੇ ਨਾਥ ਪੂਰੰਗ ਸ਼ੁਹੀ ਗੈਣ ਹੂਰੰਗ ਸਭੈ ਸ਼ਸਤਰ ਸਾਜੇ ਕਣੰਗ ਜੇਮ ਗਾਜੇ ਚਲੇ ਤੇਜ ਤੈ ਕੈ ਨ ਸ਼ਾਸਤਰ ਲੈ ਕੇ ਚਉਂ ਔਰ ਟੁਕੇ ਮੁਖੰਗ ਮਾਰ ਕੁਕੇ ਨ ਸ਼ਾਸਤਰ ਬਜੇ ਮਹਾਂ ਵੀਰ ਗਜੇ ਮੁਖੰਗ ਨੈਣ ਰਕਤੰਗ ਤਰੇ ਬਾਣ ਸਕਤੰਗ ਕੀਏ ਕ੍ਰੋਧ ਉੱਠੇ ਸੰਗ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਨ ਸ਼ਸਤਰ ਛੂਟੇ ਕਰੀ ਬਾਣ ਪਰਖੰਗ ਭਰੀ ਦੇਵ ਹਰਖੰਗ ਬੇਲੀ ਵਿਦਨ ਪਛੰਦ ਕਹਿ ਕੈਤ ਸਕੂਗਤ ਕੰਕੀ ਅੰਗ ਪੈ ਪੈਤ ਸੋ ਵੀਰ ਸੋ ਪੰਕੀ ਅੰਗ ਲੈ ਲਹਿਤ ਬਾਣ ਕਿਰਪਾਣੀ ਅੰਗ ਗਹਿਤ ਪ੍ਰੇਤ ਮਸਾਣੀ ਅੰਗ ਢਹਿ ਡਹਿਤ ਡਬ ਡਮੰਕੀ ਅੰਗ ਲੈ ਲਹਿਤ ਤੇਗ ਤਰਮੰਕੀ ਅੰਗ ਧਮ ਧਮ ਸੰਗ ਤਰਮੰਕੀ ਅੰਗ ਬਬ ਕੰਤ ਵੀਰ ਸੋ ਬੰਕੀ ਅੰਗ ਛੱਡ ਛੁੱਟ ਕੰਤ ਬਾਣ ਕਮਾਣੀ ਅੰਗ ਹਰ ਕੰਤ ਖੇਤ ਖਤਰਾਣੀ ਅੰਗ ਢਹਿ ਰੰਤ ਡਾਮਰ ਡੰਕਣੀ ਕਹਿ ਕੈਤ ਕੂਕਣ ਜੁਗਣੀ ਉਫਟੰਤ ਸਰੋਣ ਚਿੱਛੀ ਅੰਗ ਬਰਖੰਤ ਸਾਇਕ ਤਿੱਛੀ ਅੰਗ ਬਬ ਕੰਤ ਵੀਰ ਅਨੇਕੇ ਅੰਗ ਫਿਕਰ ਅੰਤ ਸਿਆਲ ਵਿਸੇਖ ਅੰਗ ਹਰ ਕੰਧ ਸੁਰੋਣ ਤਰੰਗਣੀ ਬੈਰੰਤ ਦੇ ਭੰਗਣੀ ਬਬ ਕੰਧ ਕੇ ਡੋਲਹੀ ਰਣ ਰੰਗ ਅਭੰਗ ਕਲੋਲਹੀ ਡਮ ਢਮ ਡੋਲ ਢਮੰਕੇ ਅੰਗ ਤਮ ਤਮ ਸੰਗ ਤਰਮੰਕੇ ਅੰਗ ਬਹਿ ਬਹਿਤ ਕ੍ਰੋਧ ਕਿਰਪਾਣੇ ਅੰਗ ਝੁਝੰਤ ਜੋਤ ਜਵਾਨੀ ਦੋਹਰਾ
ਭਾਜੀ ਚਮੂ ਸਬਦਾਨ ਵੀ ਸੁਮ ਨਿਰਖ ਨਿਰਜ ਨੈਣ ਨਿਕਟ ਪਿਕਟ ਪਟ ਜੇ ਹੁਤੇ ਤਿੰਨ ਪਰਤ ਬੁੱਲਿਓ ਬੈਣ ਨਰਾਜ ਛੰਦ ਨਿਸੁੰਭ ਸੁੰਭ ਕੋਪ ਕਹਿ ਪਟਿਓ ਸੁਭਾਵ ਰੂਪ ਕਹਿ ਕਹਿਓ ਸੇ ਸ੍ਰੀ ਗਿਰਜਾਈਓ ਦੁਰਗਾਹਿ ਬੰਦ ਲਿਆਈਓ ਚੜਿਓ ਸੁਸੈਣ ਸੱਜ ਕਹਿ ਸਕੋਬ ਸੂਰ ਗੱਜ ਕਹਿ ਉੱਠੇ ਭਜਿੰਦਰ ਬਾਜ ਕਹਿ ਚਲਿਓ ਸੁਬੀਰ ਚਲਿਓ ਸੁਰੇਸ਼ ਭਾਜ ਕਹਿ ਅਨੰਤ ਸੂਰ ਸੰਗ ਲੈ ਚਲਿਓ ਸੁਧੁੰਦ ਪੀਨ ਤੈ ਹਕਾਸ ਸੂਰਮਾ ਪਰੇ ਬਿਲੋਕ ਦੇਵਤਾ ਡਰੇ ਮਦਭਾਲ ਛੰਦ ਕੰਪਿਓ ਸੁਰੇਸ਼ ਬੁਲਿਓ ਮਹੇਸ਼ ਕਿਨੂੰ ਵਿਚਾਰ ਪੁੱਛੇ ਜੁਝਾਰ ਕੀ ਜੈ ਸੋ ਮਿੱਤਰ ਕਮਣੇ ਚਰਿੱਤਰ ਜਾ ਤੇ ਸੁਮਾਏ ਜੀਤੇ ਬਨਾਏ ਸਕਤੇ ਨਿਕਾਰ ਭੇਜੋ ਪਰ ਸਤਰੂਣ ਜਾਏ ਹਨ ਹੈ ਰਸਾਏ ਸੋਈ ਕਾਮ ਕੀਨ ਦੇਵੀ ਪ੍ਰਬੀਨ ਦੈ ਸੋਈ ਕਾਮ ਕੀਨ ਦੇਵਨ ਪ੍ਰਬੀਨ ਸਕਤੈ ਨਿਕਾਰ ਭੇਜੀਏ ਪਾਰ ਮਿਰਤ ਨਰਾਜ ਛੰਦ ਚਲੀ ਸੋ ਸ਼ਕਤ ਛੀਗਰ ਛੀਗਰ ਪਾਣ ਪਾਣ ਧਾਰਕ ਹੈ ਉੱਠੇ ਸੋ ਗ੍ਰਿਧ ਬ੍ਰਿਧ ਡੋਰ ਡਾਕਰੀ ਨਿਕਾਰਕ ਹੈ ਅਸੇ ਸੁਕੰਗ ਬੰਕੇ ਅੰਕ ਬੰਧ ਅੰਧ ਉੱਠੀ ਵਿਸੇਕ ਦੇਵ ਤਾਰੂ ਵੀਰ ਬਾਣ ਧਾਰ ਬੁੱਠੇ ਰਸਾਵਲ ਛੰਦ ਸਭੈ ਸ਼ਕਤ ਐ ਕਹਿ ਚਲੀ ਸ਼ੀਸ ਨਿਆ ਕਹਿ ਮਾਂ ਅਸਤ੍ਰ ਤਾਰੇ ਮਾਂ ਵੀਰ ਮਾਰੇ ਮੁਖੰਗ ਰਕਤ ਨੈਣੰਗ ਬਕੈ ਬੰਕ ਬੈਣੰਗ ਤਰੇ ਅਸਤ੍ਰ ਬਾਣੰਗ ਕਟਾਰੀ ਕਿਰਪਾਣੰਗ ਤਹਿ ਤਹਿਤ ਗਾਜੇ ਤੁਰੀ ਨਾਦ ਬਾਜੇ ਤਰੇ ਚਾਰ ਬਰਮੰਗ ਸਜੇ ਕਰੂਰ ਬਰਮੰਗ ਚਹੂੰ ਔਰ ਕਰਜੇ ਸਭੈ ਦੇਵ ਲੜਜੇ ਛੁੜੇ ਤਿਛ ਤੀਰੰਗੜੇ ਕਟੇ ਚੌਰ ਚੀਰੰਗ ਰਸੰਗ ਰੁਦਰ ਰਤਰੇ ਮਾਂ ਤੇਜ ਤੱਤੇ ਕਰੀ ਬਾਣ ਬਰਖੰਗ ਪਏ ਦੇਵ ਹਰ ਖੰਗ ਤੇ ਦੇਵ ਮਾਰੇ ਉਤੈ ਸਿੰਘ ਫਾਰੇ ਗਣੰਗ ਗੁੜ ਗਰਜੈ ਸਭੈ ਦੈਵ ਸਭੈ ਦੈਤ ਲੜ ਜੈ ਪਈ ਬਣ ਬਰਖਾ ਗਏ ਜੀਤ ਕਰਖਾ ਸਭੈ ਦੁਸ਼ਟ ਮਾਰੇ ਮਈਆ ਸੰਤ ਬਾਰੇ ਸੁਨੀ ਸੁਮੰਗ ਸਿੰਘਾਰਿਓ ਦਰੰਗ ਦੈਤ ਮਾਰਿਓ ਸਭੈ ਦੁਸ਼ਟ ਭਾਜੇ ਤੈ ਸਿੰਘ ਗਾਜੇ ਪਈ ਪੋਪ ਬਰਖਾ ਗਏ ਜੀਤ ਕਰਖਾ ਜਯੰਗ ਸੰਤ ਜੰਪੈ ਤਰਸੇ ਦੈਂਤ ਕੰਪੇ ਏਤ ਸ੍ਰੀ ਬਚਤ ਨਾਟਕ ਚੰਡੀ ਚਰੀ ਤਰੇ ਨਸੁੰਭ ਫਤਿਹ ਪੰਜ ਮੋਤੇ ਆਏ ਸੰਪੂਰ ਮਾਸੁ ਮਾਸਾ ਵਜੋਂ ਆਥ ਸੁੰਭ ਜੁਤ ਕਦੰਗ ਭੁਜੰਗ ਪ੍ਰਿਆਤ ਛੰਦ ਲਗੁੰ ਬ੍ਰਾਂਤ ਜੁਜਿਓ ਸੁਣਿਓ ਸੁੰਭ ਰਾਜਿੰਗ ਸਜੇ ਸ਼ਤਰ ਅਸਤਰੰਗ ਚੜਿਓ ਚੌਂਪ ਚਾਯੰਗ ਪਯੋ ਨਾਦ ਉਚੰਗ ਰਹਿਓ ਗੈਣ ਪੂਰ ਗੈਣੰਗ ਤਰਸੇ ਦੇਵਤਾ ਦੈਂਤ ਕੰਪਿਓ ਤ੍ਰਿਨੈਣੰਗ ਡਰਿਓ ਚਾਰ ਬਖਤਰੰਗ ਟਰਿਓ ਦੇਵ ਰਾਜੰ ਡਿਗੇ ਪਬ ਸਰਬੰਗ ਸਜੇ ਸੁਭ੍ਰ ਸਾਜੰਗ ਪਰੇ ਹੂ ਤੈ ਕੈ ਪਰੇ ਲੋਹ ਕਰੋਹੰਗ ਮਨੋ ਮੀਰ ਕੋ ਸਾਤਮੋ ਸਰਿੰਗ ਸੋਹੰਗ ਸਜਿਓ ਸੈਣ ਸੁਮੰਗਿਓ ਨਾਥ ਉਚੰਗ ਸੁਣੇ ਗਰਬਣੀਆਨ ਕੇ ਗਰਭ ਮੁਚੰਗ ਪਰਿਓ ਲੋਹ ਕਰੋਹੰਗ ਉਠੀ ਸ਼ਤਰ ਚਾਰੰਗ ਚਵੀ ਚਾਵਡਾ ਡਾਕਣੀ ਅੰਡਕਾਰੰਗ ਬਹੇ ਸ਼ਤਰ ਆਤਰੰਗੜੇ ਚਰਮ ਬਰਮੰਗ ਭਲੇ ਕਨਿ ਬਹਾਯੋ ਪਟੰਗ ਸੁਵੰਗ ਧਰਮੰਗ ਉਡੀ ਗੁਜੂਹੰਗਿਰੇ ਚੌਰ ਚੀਰੰਗਲੇ ਤਜਮੁਚੰਗ ਭਰੀ ਚ ਗੱਛ ਤੀਰੰਗਿਰੇ ਅੰਗ ਸੰਗ ਬਾਰੁਣੰਗ ਵੀਰ ਖੇਤੰਗ ਨਚੇ ਕੰਧ ਹੀਣੰਗ ਬੰਦੰਗ ਚੇਤ ਮੁਟੈ ਗ੍ਰਿੰਦ ਫ੍ਰਿਜੰਗ ਰੜੈ ਕੰਗ ਬੰਗ ਕੰਗ ਪਗਾ ਪੰਗ ਪੇਰੀ ਡਾ ਡੁਗ ਡੰਗ ਕੰਗਟਕਾ ਟੁਕ ਟੁ ਪੰਗਟਾ ਟੁਕਟਾ ਲੰਗਟਾ ਜਾ ਮੁਚ ਦੇ ਗੰਬਕਿਆ ਬਿਕਰ ਲੰਗ ਲਾ ਚਾਲ ਵੀਰੰਗ ਤਮਾ ਤਮਸਾਵੰਗ ਭਰੀ ਹਾਲ ਹੂਲੰਗ ਸੁਣਿਓ ਲੋਕ ਨਾਗੰਗ ਡਚੀ ਡਾਕਣੀ ਜੋਗਣੀ ਅੰਗ ਬਿਤਾਲੰਗ ਨਚੇ ਕੰਧ ਹੀਣੰਗ ਮੰਦੰਗ ਕਪਾਲੰਗ ਹਸੇ ਦੇਵ ਸਰਬੰਗ ਰਿਸਿਓ ਦਾਨ ਵੇ ਸੰਗਿਦੋ ਆਗਨ ਜਵਾਲੰਗ ਭਯੋ ਆਪ ਭਿਸਮ ਦੋਰਾ ਸੁੰਭਾ ਸੁਰਜਿਤ ਅਸੁਰ ਪਠੇ ਕੋਪ ਪਠਾਏ ਤੇ ਦੇਵੀ ਸੁਖਤ ਕਰੇ ਬੁੰਤ ਬਾਕੀ ਨਾ ਨਰਾਜ ਛੰਦ ਸੋ ਵੀਰ ਸੈਣ ਸੱਜ ਕਹਿ ਚੜਿਓ ਸੋ ਗੋਪ ਗਜ ਕਹਿ ਚੜਿਓ ਸੋ ਸ਼ਤਰ ਧਾਰ ਕਹਿ ਪੁਕਾਰ ਮਾਰ ਮਾਰ ਕਹਿ ਸੰਗੀਤ ਮਧੁਭਾਰ ਛੰਦ ਕਾਗੜ ਦੰਗ ਕੜਾਕ ਤਾਗੜ ਦੰਗ ਤੜਾਕ ਸਾਗੜ ਦੰਗ ਸੁਬੀਰ ਕਾਗੜ ਦੰਗ ਹੀਰ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜੁਜਾਨ ਨਾਗੜ ਦੀ ਨਿਹੰਗ ਬਾਗੜ ਦੀ ਪਲੰਗ ਤਾਗੜ ਦੀ ਤਮੰਗ ਲਾਗੜ ਦੀ ਲਹਿਕ ਕਾਗੜ ਦੰਗ ਰਪਾਣ ਬਾਹੇ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਛਾਗੜ ਦੀ ਛੁਟਾਂਦ ਆਗੜ ਦੀ ਉਡਾਂਤ ਆਗੜ ਦੀ ਪਵੰਗ ਸਾਗੜ ਦੀ ਸੁਭਪੰਗ ਜਾਗੜ ਦੀ ਜੁਝਾਨ ਝਾਗੜ ਦੀ ਜੁਝਾਨ ਝਾਗੜ ਦੀ ਝੜੰਗ ਕਾਗੜ ਦੀ ਗੜੰਗ ਤਾਗੜ ਦੀ ਤੜਾਕ ਜਾਗੜ ਦੀ ਤਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾਕ ਕਾਗੜ ਦੰਗ ਕਪਾਲ ਨੱਚੀ ਵਿਗਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੀ ਅੰਗ ਬੇਅੰਤ ਸੋ ਕਟਾਰੀ ਅੰਕ ਬੰਧ ਅੰਧ ਉੱਠੀ ਅੰਗ ਵਿਸੇਕ ਬਾਣ ਬੁੱਠੀ ਅੰਗ ਕੜਾਕੜ ਕਰਮ ਕੰਗ ਉਦੰਗ ਸੜਾਕ ਸਹਿਤੀ ਜੁਦੰਗ ਬੇਅੰਤ ਬਾਣ ਬਰਖੇ ਅੰਗ ਵਿਸੇਖ ਵੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾਕੜੀ ਕਿਰਪਾਣੀ ਜਟਾ ਜੁਟੀ ਜਵਾਨਿੰਗ ਸੋ ਵੀਰ ਜਾਗੜ ਦੰਗ ਜਗੇ ਲੜਾਕ ਲਾਗੜ ਦੰਗ ਪਕੇ ਸਾਵਲ ਛੰਦ ਚਮੀ ਤੇਗ ਚਟੰਗ ਛੁਰੀ ਛਿਪਰ ਛੁੱਟੰਗ ਗੁਰੀ ਗੁਰਜ ਗੁਰੀ ਗੁਰੰਗ ਗੁਰਜ ਗਟੰਗ ਪਿਲੰਗੰਗ ਬਿਸਟੰਗ ਕਿਤੇ ਸੋਣ ਚਟੰਗ ਕਿਤੇ ਸੀਸ ਫੁਟੰਗ ਊਂ ਛੁੱਟੰਗ ਊਂ ਵੀਰ ਉੱਠੰਗ ਊਂ ਤੁਰ ਲੁੱਟੰਗ ਕਿਤੇ ਮਾਰ ਰਟੰਗ ਪਣੇ ਜਸ ਪਟੰਗ ਕਿਤੇ ਪੇਟ ਫਟੰਗ ਵਜੇ ਸ਼ਤਰ ਤਟੰਗ ਕਿਤੇ ਖੂਨ ਰਟੰਗ ਕਿਤੇ ਦੁਸ਼ਟ ਦਟੰਗ ਫਿਰੇ ਚੂਹ ਰਟੰਗ ਸਜੇ ਸੂਰ ਸਾਰੇ ਮੈਂ ਕੁਆਸ ਤਾਰੇ ਕਹੇ ਲਏ ਖੱਗ ਆਰੇ ਮਾਰੋ ਵਾਰੇ ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੋ ਮਾਰੰਗ ਵਿਚਾਰੇ ਭਵਾਨੀ ਪਛਾਰੇ ਜਵਾਜੇ ਮਚਾਰੇ ਬੜੇ ਲੁਝਾਰੇ ਹੁਦੇ ਜੀ ਵਾਰੇ ਗੰਗਾਰ ਟਾਰੇ ਠਮੰਗ ਠੋਕ ਠਾਰੇ ਬਲੀ ਬਾਰ ਡਾਰੇ ਢਮੰਕੇ ਢਢਾਰੇ ਬਹੇ ਬਾਣਨੀ ਆਰੇ ਕਿਤੇ ਤੀਰ ਤਾਰੇ ਲਖੇ ਹੱਥ ਬਾਰੇ ਦੀਵਾਨੇ ਦਿਤਾਰੇ ਹਣੇ ਭੂਮ ਭਾਰੇ ਕਿਤੇ ਸਿੰਘ ਬਾਰੇ ਕਿਤੇ ਆਪ ਬਾਰੇ ਜਿਤੇ ਦੇਵ ਬਾਰੇ ਜਿਤੇ ਅੰਧ ਹਾਰੇ ਬੜੇ ਹੀ ਅਣਿਆਰੇ ਤਰੀ ਬਰੀਆਰੇ ਕਰੂ ਅੰਤਰ ਆਰੇ ਲਪਕੇ ਲਰਾਰੇ ਅਰੀ ਰੇ ਅਰੇ ਆਰੇ ਹਣੇ ਗਾਲ ਕਾਰੇ ਭਜੇ ਰੋ ਬਾਰੇ ਦੋਹਰਾ ਐ ਵਿਧ ਦੁਸ਼ਟ ਪ੍ਰਚਾਰ ਕੈ ਸ਼ਸਤਰ ਆਸਰ ਕਰ ਦੀਨਾ ਬਾਣਾ ਬੂੰਦ
ਪ੍ਰਥਮੈ ਬਰਖਾ ਸਿੰਘ ਨਾਦ ਪੁਨ ਕੀਨ ਸਾਵਲ ਛੰਦ ਸੁਣਿਓ ਸੁੰਬਰਾਜੰਗ ਚੜ੍ਹਿਓ ਚੌਂਪ ਚਾਇੰਗ ਸਜੇ ਸ਼ਦਰ ਪਾਣੰਗ ਚੜ੍ਹੇ ਚੰਗ ਜਵਾਨੰਗ ਲਗੇ ਢੋਲ ਟੰਕੇ ਕਮਾਣੰਗ ਕਣੰਕੇ ਪਏ ਨਦ ਨਾਦੰਗ ਤੁਰੰਗ ਨਿਰਭਖਾਦੰਗ ਚਮਕੀ ਕਿਰਪਾਣੰਗ ਉੱਠੇ ਹਟੇ ਤੇਜ ਮਾਣੰਗ ਮਹਾਵੀਰ ਹੁੰਕੇ ਸੋਨੀ ਸਾਣ ਦਰੁੰਕੇ ਚੂੰ ਉਰ ਕੜਜੇ ਸਭੈ ਦੇ ਦੈਂਤ ਲੜਜੇ ਸੰਤਾਰ ਪਰਕੇ ਮਈਆ ਪਣ ਪਰਖੇ ਜੋ ਪਈ ਜੇ ਲਏ ਸ਼ਾਸਤਰ ਸਾਮੂਹੇ ਤਾਏ ਤਿਤੇ ਨਿਧਨ ਕਹੁ ਪ੍ਰਾਪਤ ਭਾਏ ਚਮਕਤ ਭਈ ਅਸਨ ਕੀ ਧਾਰਾ ਭਵਕੇ ਰੁੰਡ ਮੁੰਡ ਵਿਕਰਾਲਾ ਦੋਹਰਾ ਹੈ ਗੇ ਰਦ ਪੈਦਲ ਕਟੇ ਬਚਿਓ ਜੀ ਬਚਿਓ ਜੀਵਤ ਨਾ ਕੋਏ ਤਬ ਆਪੇ ਨਿਕਸਿਓ ਨਿਰਪਤ ਸੁੰਭ ਕਰੈ ਸੋ ਹੋਏ ਚੌਪਈ ਸ਼ਿਵ ਦੂਤੀ ਦੁਰਗਾ ਬਲਾਈ ਕਾਂ ਨਾਗਲੀ ਕਹਿ ਸਬਜਾਈ ਸ਼ਿਵ ਕੋ ਭੇਜ ਦੀਜੀਏ ਤਾਂ ਹਾਂ ਦੈਤ ਰਾਜੀ ਸਿੱਧ ਹੈ ਜਹਾਂ ਸ਼ਿਵ ਦੂਤੀ ਜਬ ਇਮ ਸੁਨ ਪਾਵਾ ਸਿਵੈ ਦੂਤ ਕਰ ਦੈ ਪਠਾਵਾ ਸ਼ਿਵ ਦੂਤੀ ਤਾਂ ਤੇ ਭਜੋ ਨਾਮਾ ਜਾਨ ਸਕਲ ਪ੍ਰਖਰ ਬਾਮਾ ਸ਼ਿਵ ਕਹੀ ਦੈਤ ਰਾਜ ਸੁਨ ਬਾਮਾ ਐ ਬਿਤ ਕਉ ਤੁਮੋ ਜਗ ਸ਼ਿਵ ਕਹੀ ਦੈਤ ਰਾਜ ਸੁਨ ਬਾਤਾ ਐ ਬਿਤ ਕਉ ਤੁਮੋ ਜਗ ਮਾਤਾ ਦੇਵ ਦੈਵਨ ਕੋ ਦੈ ਕੈ ਠਕੁਰਾਈ ਕਹਿ ਮਾਂਡਹੋ ਹਮ ਸੰਗ ਲੜਾਈ ਦੈਤ ਰਾਜ ਇਹ ਬਾਤ ਨਾ ਮਾਨੀ ਆਪ ਚਲੇ ਜੂਝਨ ਅਭਿਮਾਨੀ ਗਰਜਤ ਕਾਲ ਕਾਲ ਜਿਉ ਜਹਾਂ ਪ੍ਰਾਪਤ ਪਯੋ ਅਸੁਰਪਤ ਤਹਾਂ ਚਮਕੀ ਤਾਂ ਅਸਨ ਕੀ ਤਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਕਮਦ ਅਚੇਤਾ ਪਿਪਰੇ ਭੈਰਵ ਭੀਮ ਅਨੇਕਾ ਤੁਰ ਹੀ ਢੋਲ ਨਗਾਰੇ ਬਾਜੇ ਭਾਂਜ ਭਾਂਜ ਜੋ ਧਾਰਨ ਗਾਜੇ ਡਾਢ ਡਫ ਡਮਰੂ ਡੁਗ ਡੁਗੀ ਕਨੀ ਨਾ ਨਫੀਰੀ ਜਾਤ ਨਾ ਗਰੀ ਮੰਦ ਬਹਾਰ ਹੁੰਕੇ ਕਿ ਕਾਣ ਧੁੰਕੇ ਨਿਸ਼ਾਨ ਸਜੇ ਸੁਬੀਰ ਗਜੇ ਗਹੀਰ ਝੁਜੇ ਨਿਝਕ ਬਜੇ ਬਕ ਸਜੇ ਸੁਭਾ ਸ਼੍ਰੇ ਸੁਹਾ ਕੱਟੇ ਕਿ ਕਾਣ ਫੁੱਟੇ ਚਵਾਣ ਸੁਲੰਗ ਸੜਾਕ ਉੱਠੇ ਕੜਾਕ ਗੱਜੇ ਜਵਾਨ ਬਜੇ ਨਿਸ਼ਾਨ ਸਜੇ ਰਜੇਂਦਰ ਗੱਜੇ ਗਜੇਂਦਰ ਜੰਗ ਪ੍ਰਿਆਤ ਛੰਦ ਫਿਰੇ ਬਾਜਿੰਗ ਤਾਜਿੰਗ ਇਤ ਉਤੰਗ ਗਜੇ ਬਾਰਣ ਦਾਰਣ ਰਾਜ ਬਦਰੰਗ ਬਜੇ ਸੰਘ ਪੇਰੀ ਉੱਠੇ ਸੰਘ ਨਾਦੰਗ ਰਣੰਗ ਨਫੀਰੰਗ ਤੁਣੰਗ ਨਿਰਭਿਖਾ ਦੰਗੜੰਗ ਕੇ ਕਿਰਪਾਣੰਗ ਸੜਕਾਰ ਸੇਣ ਗੁੜੀ ਗੁਜੂ ਵੰਗ ਭਰੇ ਰੇਲ ਬਿਰੰਗ ਦੁਰੇ ਤਚ ਮੁਚ ਗਿਰੇ ਚੌਰ ਜੀ ਰੰਗਹੂ ਆਤਮਤੰਗਹੂ ਬਰਮ ਬੀਰੰਗ ਰਸਾਵਲ ਛੰਦ ਬਲੀ ਵੈਰ ਰੁਜੇ ਸਮੁਸਾਰ ਜੁਜੇ ਸੰਭਰੇ ਹਤਰੰਗ ਬਕੈ ਮਰ ਮਰੰਗ ਸਭੈ ਸਤਰ ਸਜੇ ਮਹਾਵੀਰ ਗਜੇ ਥਰੰਗ ਉਰ ਛੁਟੇ ਕਲੰਕਾਰ ਉੱਠੇ ਬਜੈ ਬਾਦਰ ਤੇ ਅੰਗ ਹਸੈ ਗਾਂਦਰ ਬੇਅੰਗ ਝੰਡਾ ਗੱਡ ਜੁਟੇ ਸਰੰਗ ਸੰਜ ਫੁਟੇ ਚੌਂ ਔਰ ਉੱਠੇ ਸੰਘ ਬ੍ਰਿਸ਼ਟ ਬੁੱਠੇ ਕਰਵੋਧੀ ਕਰਾਲੰਗ ਬਕੈ ਬੇ ਕਰਾਲੰਗ ਜੰਗ ਪ੍ਰਿਆ ਛੰਗ ਕਿਤੇ ਕੁੱਠੀਆਂ ਬੁੱਠੀਆਂ ਬ੍ਰਿਸ਼ਟ ਬਾਣ ਰਣ ਗੁਲੀਆਂ ਬਾਜ ਖਾਲੀ ਪਲਾਣੰਗ ਜੁਜੈ ਜੋਤੀਆਂ ਬੀਰ ਦੇਵੰਗ ਦੇਵੰਗ ਸੁਭੇ ਛਤਰ ਸਾਜਾ ਮਨੋ ਸੰਤ ਦੇਵ ਗਰਜੇ ਗੱਜੀਅੰਗ ਸਰਬ ਸਜੇ ਪਵੰਗ ਜੁਦੰਗ ਜੁਟੀਆਂ ਜੋਤ ਜੁਟੇ ਖਤੰਗੰਗ ਤੜਕੇ ਤਬਲੰਗ ਚੜੰਕੇ ਕਿਰਪਾਣੰਗ ਸੜਕਾਰ ਸੇਲੰਗ ਰਣੰਕੇ ਨਿਸਾਣੰਗ ਧਮਾ ਢਮ ਢੋਲੰਗ ਢਲਾ ਢੋਕ ਢਾਲੰਗ ਗਾਹ ਜੂਹ ਗਜੇ ਹਯੰਗ ਹਾਲ ਚਾਲੰਗ ਸਟਾ ਸੱਟ ਸੇਲੰਗ ਖਾ ਖੁਨ ਗੰਗ ਟੁੱਟੇ ਚਰਮ ਬਰਮ ਉਠੇ ਨਾਲ ਅੰਗ ਉਠੇ ਅੰਗ ਨਾਲ ਗਏ ਖੋਲ ਖਗੰਗ ਨਿਸਾ ਮਾਪਸੀ ਜਾਣ ਮਾਸ ਡਕੀ ਡਾਕਨੀ ਡਾ ਅਮਰੂ ਡੌਰ ਡੱਕੰਗ ਨਚੇ ਵੀਰ ਬੈਤਾਲ ਭੂਤੰਗ ਪਪੱਕੰਗ ਬੇਲੀ ਵਿਦਮ ਛੰਦ ਸਰਬ ਸਤਰ ਆਵਤ ਭੇਜਿਤੇ ਸਭ ਕਾਟ ਦੀਨ ਦੁਰਗਾ ਤਿੱਤੇ ਅਰ ਔਰ ਜੇਤ ਗਡਾਰੀਅੰਗ ਤੇ ਉਗਾਟ ਭੂਮਤਾਰੀਅੰਗ ਸਰ ਆਪ ਕਾਲੀ ਛੰਡੀਅੰਗ ਸਰਬਾ ਸਤਰ ਬਿਹੰਡਿਅੰਗ ਸ਼ਸਤਰਹੀਣ ਜਬੈ ਨਿਹਾਰਿਓ ਚਾਹੇ ਸ਼ਬਦੇ ਮਨ ਉਚਾਰਿਓ ਨ ਮਦ ਭਜਨ ਬਾਜੀ ਅਵਦੋਕ ਦੇਵਾ ਗਾਜਹੀ ਲਗਦੇਵ ਬਾਰੰਬਾਰ ਹੀ ਜੈ ਸ਼ਬਦ ਸਭ ਪੁਕਾਰ ਹੀ ਰਾਣ ਓਪ ਕਾਲ ਕਰਾ ਲਈ ਅੰਗ ਖੱਟ ਅੰਗ ਪਾਣ ਉਛਾ ਲਈ ਅੰਗ ਸਿਰ ਸੁੰਭ ਹੱਦੋ ਛੱਡੀ ਅੰਗ ਏਕ ਚੋਟ ਦੁਸ਼ਟ ਬਿਹੰਡੀ ਅੰਗ ਦੋਹਰਾ ਜਿਮ ਸੁੰਭਾ ਸੁਰ ਕੋ ਹਨਾ ਆਦਿਕ ਕੋਪ ਕੈ ਕਾਲ ਤਿਉਂ ਸਾਧਨ ਕੈ ਸਤਰ ਸਭ ਚਾਂਬਤ ਜਾਹੇ ਕਰਾਲ ਏਤ ਸ੍ਰੀ ਬਚਤ ਨਾਟਕ ਚੰਡੀ ਚਰਿਤਰੇ ਸੋਮ ਬਦੇ ਕਾਸ਼ਟ ਮੋਤੇ ਆਏ ਸੰਪੂਰ ਮਸੁ ਮਸਤ ਅਵਜੂ ਆਥ ਜੈਕਾਰ ਸ਼ਬਦ ਕਥਰੰਗ ਬੇਲੀ ਬਿੰਦਰ ਪਛੰਦ ਜੈ ਸ਼ਬਦ ਦੇ ਪੁਕਾਰ ਹੀ ਸਭ ਫੁੱਲ ਫੁੰਡਾਰ ਹੀ ਕਨਸਾਰ ਕੁਮ ਕਰਮ ਲਿਆਏ ਕਾ ਟੀਕਾ ਦਿਓ ਹਰ ਖਾਏਗਾ ਚੌਪਈ ਉਸ ਤਤ ਸਭੂ ਕਰੀ ਅਪਾਰਾ ਬ੍ਰਹਮ ਕਵਚ ਕੋ ਜਾਪ ਉਚਾਰ ਸੰਤ ਸਮੂਹ ਪ੍ਰਫੁੱਲਿਤ ਪਾਏ ਦੁਸ਼ਟ ਅਰਿਸ਼ਟ ਨਾਸ ਹੋਏ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਏ ਸਦਾ ਜਗ ਮਾਈ ਜੈ ਤੈ ਸਾਧਨ ਹੋਏ ਸਹਾਈ ਦੇਵੀ ਜੂਕੀ ਉਸ ਤਤ ਭਜੰਗ ਪ੍ਰਿਆਤ ਛੰਦ ਨਮੋ ਜੋਗ ਜਵਾਲੰਗ ਧਰਿਅੰਗ ਜਵਾਲੰਗ ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰਗ ਨਮੋ ਸ੍ਰੋਣ ਬੀਰ ਜਾਰ ਦਨੀ ਧੂਮਰ ਹੰਤੀ ਨਮੋ ਕਾਲ ਕਾ ਰੂਪ ਜਵਾਲਾ ਜਯੰਤੀ ਨਮੋ ਅੰਬਕਾ ਜਮਹਾ ਜੋਤ ਰੂਪਾ ਨਮੋ ਚੰਡ ਮੁੰਡਾਰ ਦਨੀ ਭੂਪੂਪਾ ਨਮੋ ਚਾਮਰੀ ਨਮੋ ਚਾਮਰੰਗ ਚੀਰਣੀ ਚਿਤਰ ਰੂਪੰਗ ਨਮੋ ਪਰਮ ਪ੍ਰਗਿਆ ਬਿਰਜਾ ਜੈ ਅਨੂਪੰਗ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜਸਾ ਸਾਤਕਾ ਪਰਮ ਪਰਮਾ ਨਮੋ ਮੈਂ ਕਦੈਤ ਗੋਅੰਦ ਕਰਨੀ ਨਮੋ ਤੋਖਣੀ ਸੋਖਣੀ ਸਰਵ ਏਣੀ ਬਿੜਾ ਲਾਛ ਹੰਤੀ ਕਰੂ ਰਾਛ ਕਾਇਆ ਦਿਜਕ ਦਿਆਰ ਦਨੀਅਨ
ਨਮੋ ਜੋਗ ਮਾਇਆ ਨਮੋ ਭਾਈ ਰਵੀ ਭਾਰ ਵਿਅੰਗ ਭਵਾਨੀ ਨਮੋ ਜੋਗ ਜਵਾਲੰਗ ਧਰੀ ਸਰਬਮਾਨੀ ਅਧਿ ਉਰਦਵੀ ਆਪ ਰੂਪਾ ਭਾਰੀ ਰਮਾ ਰਿਸ਼ਟੀ ਕਾਮ ਕਰੂਪੀ ਕੁਮਾਰੀ ਭਵੀ ਭਾਵਨੀ ਭਾਈ ਰਵੀ ਭੂਮ ਰੂਪਾ ਨਮੋ ਹਿੰਗੁਲਾ ਪਿੰਗੁਲਾਯੰ ਅਨੁਪਾ ਨਮੋ ਜੁਦਨੀ ਕੁਰਦਨੀ ਕਰੂਰ ਕਰਮਾ ਮਹਾ ਬੁਧਨੀ ਸਿਧਨੀ ਸੁਧ ਕਰਮਾ ਪਰਿਪਤਮਨੀ ਪਾਰਪਤੀ ਪਰਮ ਰੂਪਾ ਸਿਵੀ ਬਾਸਵੀ ਬ੍ਰਾਹਮੀ ਰਿਦ ਕੁਪਾ ਮਿੜਾ ਮਾਰਜਨੀ ਮੂਲ ਸੂਰਤਵੀ ਮੋਹਕਰਤਾ ਪਰਾਪਸ਼ਟਨੀ ਪਾਰਪਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ਨਮੋ ਕਰਤਕਿਆਨੀ ਸਿਵਾ ਸੀਤਲੰਗ ਭਵੀ ਭਾਰ ਵਿਅੰਗ ਨਮੋ ਸਰਪ ਪਾਣਗ ਨਮੋ ਆਸਤ੍ਰ ਧਰਤਾ ਨਮੋ ਤੇਜ ਮਣਗ ਜਯਾ ਜਯਾ ਚਰਮਣੀ ਚਾਵੜਾਯੰ ਕਿਰਪਾ ਕਾਲਕਾਯੰ ਨੈਂਗ ਨਿਤਨਿਆਯੰ ਨਮੋ ਚਾਪਣੀ ਚਰਮਣੀ ਖੜਗ ਪਾਣਗ ਨਤਾ ਪਾਣਨੀ ਚਕਰਣੀ ਚਿੱਤਰ ਮਾਣਗ ਨਮੋ ਸੂਲਣੀ ਸੈਥਣੀ ਪਾਣ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਭੋਖਣੀ ਸੋਖਣੀ ਅੰਗ ਮਰਣਾਲੀ ਨਮੋ ਦੁਸ਼ਟ ਦੁਖਾਰਦਣੀ ਰੂਪਕਾਲੀ ਨਮੋ ਜੋਗ ਜਵਾਲਾ ਨਮੋ ਕਰਤ ਗਿਆਨੀ ਨਮੋ ਅਮਿਕਾ ਤੋਤਲਾ ਸ਼੍ਰੀ ਭਵਾਨੀ ਨਮੋ ਦੁਖਦਾਹੀ ਨਮੋ ਦੁੱਖ ਹਰਤਾ ਨਮੋ ਅਸ਼ਤਣੀ ਨਮੋ ਸ਼ਸਤਣੀ ਅਸ਼ਤਣੀ ਕਰਮ ਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰਣੀ ਨਮੋ ਬ੍ਰਿਧ ਵਾਲਾ ਨਮੋ ਸਿੰਘ ਬਾਹੀ ਨਮੋ ਦਾੜ ਗਾੜਕ ਨਮੋ ਖਗ ਦਗਨ ਝਮਾ ਝਮ ਬਾੜਕ ਨਮੋ ਰੁੜ ਗੁੜਕ ਨਮੋ ਸਰਵਿਆਪੀ ਨਮੋ ਨਿਰਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧ ਰੂਪੰਗ ਨਮੋ ਸਿੱਧ ਕਰਣੀ ਨਮੋ ਪੋਖਣੀ ਸੋਖਣੀ ਸਰਬ ਭਰਣੀ ਨਮੋ ਆਰਜਨੀ ਮਾਰਜਨੀ ਕਾਲ ਰਾਤੀ ਨਮੋ ਜੋਗ ਜਵਾਲੰਗ ਧਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਣੀ ਨਈ ਨਿਤ ਨਾਰਾਇਣੀ ਦੁਸ਼ਟ ਦਰਣੀ ਛਲਾ ਅਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰਕਾਲੀ ਨਮੋ ਰੇਤਕਾ ਪੁਰਗਾ ਪ੍ਰਾਤ ਸੰਧਿਆ ਜਿਨੈ ਮੋਹ ਕਹਿ ਚੌਦਹ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਉਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਭਾ ਨਮੋ ਤੋਕਣੀ ਪੋਕਣੀ ਸੰਤ ਸਰਬਾ ਨਮੋ ਸ਼ਕਰਣੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਗਰ ਪਾਣੀ ਨਮੋ ਰੂਪਕਾਲੀ ਕਪਾਰਤੀ ਅਲੰਦੀ ਨਮੋ ਚੰਦਰਣੀ ਭਾਨ ਵਿਅੰਗ ਬਿੰਦੀ ਨਮੋ ਸ਼ੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਾਸਤਰ ਧਾਰਾ ਨਮੋ ਤਾਰਣੀ ਕਾਰਣੀ ਅੰਗਾਪਾਰ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵ ਦੁਰਗਿਆ ਨਮੋ ਦੇਵ ਰੂਪਾ ਨਮੋ ਚਾਰਣਿਆਣਾ ਨਮੋ ਸੂਲ ਸੈ ਨਮੋ ਸੂਲਣੀ ਸੈਥਣੀ ਬਕਰ ਬੈਣਾ ਨਮੋ ਬ੍ਰਿਧ ਬੁੱਧਾ ਨਗਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿੜਾ ਕਰੂਰਕਾਲਾ ਨਮੋ ਦੁਸ਼ਟ ਪੁਸ਼ਟਾਰਦਣੀ ਛੇਮਗਰਣੀ ਨਮੋ ਦਾੜ ਗਾੜਾ ਧਰੀ ਤੋਖਿਆ ਹਰਣੀ ਨਮੋ ਸ਼ਾਸਤਰ ਬੇਤਾ ਨਮੋ ਸ਼ਤਰਗਾਮੀ ਨਮੋ ਜਛ ਵਿਦਿਆ ਤਰੀ ਪੂਰਨਗਾਮੀ ਰਿਵੰਗ ਤਾਪਣੀ ਜਾਪਣੀ ਸਰਬ ਲੋਕਾ ਥਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਗੁੜੇਸੀ ਨਮੋ ਸਖਤ ਪਾਣੀ ਨਮੋ ਕਾਲਕਾ ਖੜਗ ਪਾਣੀ ਕਿਰਪਾਣੀ ਨਮੋ ਨੰਗੁੜੇਸੀ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮੱਛਿਆ ਕਰੋਟੀ ਨਮੋ ਕਾਲ ਰਾਤੀ ਕਪਰਦੀ ਕਲਿਆਣੀ ਮਹਾਰਿਧ ਰਿਧਣੀ ਸਿੱਧ ਦਾਤੀ ਕਿਰਪਾਣੀ ਨਮੋ ਚਤੁਰਬਾਹੀ ਨਮੋ ਅਸ਼ਟਬਾਹਾ ਨਮੋ ਪੋਗਣੀ ਸਰਮ ਆਲਮ ਪਨਾਹਾ ਨਮੋ ਅਮਕਾ ਜੰਭਾ ਕਰਤਕਿਆਨੀ ਮਿੜਾਲੀ ਕਪਰਦੀ ਨਮੋ ਸ਼੍ਰੀ ਭਵਾਨੀ ਨਮੋ ਦੇਵ ਅਰਧਿਆਇਰਦਨੀ ਦੁਸ਼ਟ ਹਰਦੀ ਸਿਤਾ ਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਦੀ ਨਮੋ ਪਾਰ ਬ੍ਰਹਮੀ ਹਰਿਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲਕਾਯੰ ਕਪਾਲੀ ਨਮੋ ਭਦਰਕਾਲੀ ਸਿਵਾਯੰ ਦੁਰਗਾਯੰ ਛਿਮਾਯੰ ਨਮੋ ਧਾਤਰੀਅੰਗ ਸਵਾਸ ਸੁਹਾਯੰ ਨਮੋ ਸੀਤਲਿਅੰਗ ਨਮੋ ਚਰਬਣੀ ਸਰਬ ਧਰਮੰਗ ਤੁਜਾਯੰ ਨਮੋ ਹਿੰਗੁਲਾ ਪਿੰਗੁਲਾ ਅਮਕਾਯੰ ਨਮੋ ਦੀਰਘਾਲਾ ਨਮੋ ਸਿਆਮਰਣੀ ਨਮੋ ਅੰਜਨੀ ਗੰਜਨੀ ਦੈਤ ਰਣੀ ਨਮੋ ਅਰਧ ਚੰਦਰਾਇਣੀ ਚੰਦਰਚੂੜ ਨਮੋ

ਸਰਬ ਪ੍ਰਣੀ ਪਿਲੰਗੀ ਪਵੰਗੀ ਨਮੋ ਚਰਚਿਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਪਵੀ ਭਾਵਨੀ ਭਵਿਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰ ਪਵਿੱਤਰੀ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਚਵਾਲ ਪ੍ਰਚੰਡ ਮੁੰਡੀ ਚਮੁੰਡੀ ਬ੍ਰੰਗਦਾਇਣੀ ਦੁਸ਼ਟ ਹੰਡੀ ਅਖੰਡੀ ਸਵੈ ਸੰਤ ਪਾਰੀ ਪਰੰਗ ਵਿਊਹ ਦਾਤਾ ਨਮੋ ਤਾਰਣੀ ਕਾਰਣੀ ਲੋਕਮਾਤਾ ਨਮਸਤਿਅੰਗ ਨਮਸਤਿਅੰਗ ਨਮਸਤਿਅੰਗ ਭਵਾਨੀ ਸਦਾ ਰਾਖ ਲੈ ਮੋਹੇ ਕਿਰਪਾ ਕੈ ਕਿਰਪਾਨੀ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤ੍ਰ ਦੇਵੀ ਜੁਕੀ ਉਸਤਤ ਸਾਪਤਮੋ ਧਿਆਇ ਸੰਪੂਰਨ ਮਸ ਮਸਤ ਆਵਜੂ ਆਥ ਚੰਡੀ ਚਰਤ ਉਸਤਰਤ ਵਰਨੰਗ ਭੁਜੰਗ ਪ੍ਰਿਆਦ ਛੰਦ ਭਰੇ ਜੋਗਣੀ ਪਤ੍ਰ ਚੌ ਸੱਠ ਚਾਰੰਗ ਚਲੀ ਠਾਮ ਠਾਮ ਡਕਾਰੰਗ ਡਕਾਰੰਗ ਪਰੇ ਨੇਹ ਗੇ ਹੰਗੇ ਕੰਕ ਬੰਕੰਗ ਰੁਲੇ ਸੂਰਬੀਰੰਗ ਆਹਣ ਨਿਰਸੰਗਨ ਚਲੇ ਨਾਰਦੂ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਗ ਡਵਰੂ ਬਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰਗ ਰੁਲੇ ਤੱਛ ਮੁੱਛੰਗ ਨਚੇ ਭੂਤ ਪ੍ਰੇਤੰਗ ਨਚੇ ਬੀਰ ਬੈਤਾਲ ਅਧੰ ਕਬੰਧੰਗ ਬਧੇ ਬਦ ਗੋਪਾ ਗੁਲਿਤਰਾਣ ਬਦੰਗ ਪਏ ਸਾਧ ਸੰਭੂ ਭੀਤੰਗ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਕੋ ਤਰੰਗਤਾਮ ਬਾੜੇ ਸੁਨੈ ਸੁਮ ਸੋਫੀ ਲਰੈ ਜੋਧ ਗਾੜੇ ਜਗੈ ਰਹਿਣ ਜੋਗੀ ਜਪੈ ਜਾਪ ਜਾਕੋ ਤਰੈ ਪਰਮ ਜੋਗੰਗ ਲੈ ਸਿਧਤਾ ਕੋ ਪੜੈ ਯਾਹ ਵਿਦਿਆਰਥੀ ਵਿਦਿਹੇ ਤੰਗ ਲੈ ਸਰਬ ਸ਼ਾਸਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤੇ ਸਹਿ ਸਰਬ ਪੁਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤਾ ਅੰਤ ਲਹੇਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਇੱਕ ਸ੍ਰੀ ਬਚਨ ਨਾਟਕ ਚੰਡੀ ਚਰਿਤ ਚੰਡੀ ਚਰਿਤ ਉਸ ਨਾਮ ਅਸ਼ਟਮੋ ਧਿਆਇ ਸੰਪੂਰਨ ਮਾਸੂ ਮਾਤਾ ਵਜੋਂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰੀਏ ਘਰ ਨਉ ਨਿਧ ਆਵੈ ਤਹਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ ਤੈ ਤੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈ ਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮਨ ਦੇਵਤੇ ਕਈ ਜੁਗਤਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਤ ਸੰਤ ਪੀਤਿਆ ਅਧ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡਵਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮੈਂ ਕਾ ਸੁਰ ਸੁੰਡ ਪਾਇਆ ਜੀਤ ਲਏ ਤਿੰਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਰ ਕੈ ਤਿੰਨ ਗਿਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਸਾਤੇ ਦਾਨਵੀ ਲੋਕੀ ਧੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਮਨਾ ਰਾਕਸ਼ਾਂ ਕਿਨੈ ਨਾ ਦਿੱਤਾ ਜਾਈ ਮੈਂ ਖੇ ਦੈਤ ਨੂੰ ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹੜਹੜਾਏ ਉਹੀ ਸੀਹੋ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹ ਲੈ ਖੇਤ ਭਿੜਨ ਕੇ ਚਾਏ ਲਸ਼ਕਨ ਤੇਗਾਂ ਬਰਛੀਆਂ ਸੂਰਜ ਨਦਰ ਨਾ ਪਾਏ ਬੌੜੀ ਦੁਆ ਕੰਧਾਰਾ ਮੋਏ ਜੁੜੇ ਢੋਲ ਸੰਘ ਨਗਾਰੇ ਬੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਧੇ ਗੱਜੇ ਪੌੜੀ
ਡੰਗ ਮੁਸਾਫਾ ਬਜੇ ਹਰਨ ਕੁਰੇ ਨਗਾਰੇ ਚਾਵਲੇ ਝੂਲਨੇ ਜੇ ਬੈਰਗਾ ਨੀਸਾਨ ਲਸਣ ਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਚਟਾਵਲੇ ਦੁਰਗਾ ਦਾਨੂ ਡਹੇ ਰਣ ਨਾ

0: ਵਜਨ ਖੇਤ ਪੀ ਹਾਵਲੇ ਪੀਰ ਪਰੋਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਅਨ ਮਤ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਛਾੜੋ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਦਦਾ ਤ੍ਰਸੂਲਾਂ ਬਰਛੀਆਂ ਤੀਰ ਬਗਨ ਖਰੇ ਉਤਾਰੇ ਜਨ ਦੱਸੇ ਭੁਜੰਗਮ ਸਾਂਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਤਾਏ ਰਾਖਸ ਰੋਹਲੇ ਚੌ ਗਿਰਦੋ ਪਾਰੇ ਹੱਥੀ ਤੇਗਾਂ ਪਕੜ ਕੈਰਨ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਚੌਧੇ ਜੁਝਾਰੇ ਦਿਲ ਵਿੱਚ ਰੋਹ ਬਢਾਏ ਕਹਿ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਰਪਾਰ ਮਨਾਰੇ ਪਾਵੜੀ ਚੋਟ ਪਈ ਦਮਾਮੇ ਤਲਾ ਮੁਕਾਬਲਾ ਦੇਵੀ ਦਸ ਨਚਾਈ ਸਿਣਸਾਰ ਦੀ ਪੇੜ ਮਲੰਦੇ ਲਾਈ ਮੈਂ ਖੇਦਾਇਤ ਨੂੰ ਗੁਰਦੇ ਆਂਦਾ ਖਾਈ ਨਾ ਲੇ ਰੁਕੜੇ ਜੇਈ ਦਿਲ ਵਿੱਚ ਆਈ ਕਈ ਸੁਣਾਏ ਗਏ ਚੋਟੀ ਜਾਣ ਦਿਖਾਈ ਤਾਰੇ ਤੁਮ ਖੇਤ ਪਾਵੜੀ ਚੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੂੰ ਲਈਆਂ ਤਲਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੁਰੇ ਸੰਗਰੇ ਵਗੈ ਰੱਤ ਝੁਲਾਰੀ ਜੁੰਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ ਪਾਈ ਤੁਮ ਸਵਾਰੀ ਦੁਰਗਾ ਦਾਨਵੀ ਪੌੜੀ ਲੱਖ ਨਗਾਰੇ ਵੱਜਨ ਆਮੋ ਸਾਹਮਣੇ ਰਾਖਸ ਰਣੋ ਨਾ ਭੱਜਨ ਰੋਹੇ ਰੋਹਲੇ ਸਿੰਹਾਂ ਵਾਂਗੂ ਗੱਜਨ ਸਭੇ ਸੂਰਮੇ ਤਣ ਤਣ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਰੇ ਢੁੱਲ ਪੇੜੇ ਦੂਹਰੇ ਸਰਦਾਰ ਜਤਾਲੇ ਉਖਲੀਆਂ ਨਾ ਸਾਂਝ ਨਾਮ ਜਾਪਨ ਆਲੇ ਤਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ ਗਜੇ ਦੁਰਗਾ ਘੇਰ ਕਹਿ ਜਾਣ ਘਣੀਅਰ ਕਾਲੇ ਚੌ ਪੌੜੀ ਚੋਟ ਪਈ ਖਰਚਾ ਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਈ ਕਹਿ ਰਾਖਸ਼ ਬੜੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣ ਘੁਰੇ ਨਗਾਰੇ ਦਲਾਂ ਭਿੜਾਂਦਿਆਂ ਪਾਏ ਮੈਂ ਖਲਭਾਰੇ ਦੇਵਾਂ ਦਾਨਵਾ ਵਾਹਨ ਫੱਟ ਕਰਾਰੇ ਰਾਖ ਜਰੋਹਲੇ ਜਾਪਣ ਤੇਗੀ ਯਾਰੇ ਮਿਆਨੋ ਤੂਹੀਆਂ ਜੋਧੇ ਬੜੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਚ ਵੇਹਣੇ ਕਦੇ ਨਾ ਆਕੜ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸਿੰਗਾਰੇ ਰਾਖਸ਼ ਖੜਕ ਲੈ ਪੌੜੀ ਉਮਰ ਲੱਥੇ ਜੋਧੇ ਮਾਰੂ ਬੱਜਿਆ ਬਦਲ ਜੋ ਮੈਂ ਖਾਸੂ ਰਣ ਵਿਗਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਣਤ ਸੱਜਿਆ ਵਜੇ ਢੋਲ ਨਗਾਰੇ ਦਲਾਂ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਅਮ ਸਾਹਮਣੇ ਅਗਣਤ ਵੀਰ ਸਿੰਗਾਰੇ ਲੱਗਦੀ ਕੈਬਰੀ ਡਿਗੇ ਜਾਣ ਮੁਨਾਰੇ ਮਾਰੇ ਬਿਜਦੇ ਖੁੱਲੀ ਵਾਲੀ ਦੈਤ ਆੜੇ ਸਭੇ ਸੂਰਮੇ ਸੁਤੇ ਜਾਣ ਜਤਾਲੇ ਭੰਗਾਂ ਖਾਏ ਕੈ ਪੌੜੀ ਦੁਆ ਕੰਡਾਰਾ ਮੋਹੇ ਜੁੜੇ ਨਾਲ ਧੌਂਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਬੜੇ ਹਜ਼ਾਰੀ ਮਿਆਨੋ ਖੰਡਾ ਧੋਇਆ ਮੈਂ ਖਾਸੁਰ ਭਾਰੀ ਉਮਰ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰੱਤ ਦੇ ਸੱਲੇ ਜਟਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਉਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਕਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਾਖਰ ਤੁਲਾ ਪਲਾਣੀ ਰੜਕੀ ਧਰਤ ਜਾਇ ਲੈਂਦੀ ਅਗਾਂ ਸਿਧਾਣੀ ਸਿੰਘਾਂ ਧੌਲਦਿਆਂ ਕੂਰਮ ਸਿਰ ਲਹਿ ਲਾਣੀ ਦੁਸ਼ਮਣ ਮਾਰ ਕੇ ਵੱਡੇ ਗਣ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹ ਮਿੱਝ ਦੀ ਚਾਰੇ ਯੁੱਗ ਕਹਾਣੀ ਚੱਲਕ ਤੇਜ ਦੀ ਬੇਦਣ ਖੇਤ ਵਿਹਾਣੀ ਮੈਂ ਕੇ ਦੈਤ ਨੂੰ ਇਤੀ ਮੈਂ ਕਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਰ ਨਾਹੀ ਪਾਣੀ ਦਲੀ ਹੰਕਾਰ ਕਹਿ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਰ ਬਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੋਪ ਵਾਣੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ਸੁਮਨ ਸੁਮਗਬਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੱਧ ਜੋਧੀ ਮਤਾ ਪਕਾਇਆ ਸੰਝ ਪਟੇਲਾ ਪਖਰਾ ਪੇੜ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋ ਸੁੰਭ ਨਿਸੁੰਭ ਸਿਧਾਇਆ ਪੌੜੀ ਸੁੰਭ ਨਿਸੁੰਭ ਅਲਾਇਆ ਵੜ ਜੋਧੀ ਸੰਘਰ ਵਾਏ ਰੋ ਦਿਖਾਲੀ ਦਿੱਤੀ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਮ ਬਾਹਣ ਜਿਉਂ ਅਰੜਾਏ ਦੇਵ ਦਾਨੋ ਲੁੱਝਣ ਆਏ ਪੌੜੀ ਦਾਨੋ ਦੇਵ ਅਲਾ ਕੀ ਸੰਗਰ ਰਚਿਆ ਫੁੱਲ ਖਣੇ ਜਣ ਬਾਗੀ ਬਾਣੇ ਜੋਧਿਆਂ ਭੂਤਾਂ ਇਲਾਂ ਕਾਗੀ ਗੋਸ਼ਤ ਭਖਿਆ ਹੁੰਮਣ ਧੁੰਮਣ ਜਾਗੀ ਕੱਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਭਜਾਈ ਮਿਲਕੇ ਰਾਖਸ਼ੀ ਲੋਕੀ ਧੀ ਫਿਰਾਈ ਦੋਈ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਖਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਨਲੇ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੌਵੀ ਧੌਂਸ ਬਜਾਈ ਦਲਾਂ ਮੁਕਾਬਲਾ ਰੂਪਵਾਨੀ ਆਈ ਉੱਤੇ ਰਾਖਸ਼ਾਂ ਖਬੈ ਦਸ ਤਨਚਾਈ ਸੀਣਸਾਰ ਦੀ ਬਹੁਤਿਆਂ ਦੇ ਤਨਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋ ਚਲਾਈ ਰਾਖਸ਼ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੈਤ ਪੁਕਾਰੇ ਰਾਜੇ ਸੁੰਭ ਤੈ ਲੋਚਨ ਧੂਮ ਸੰਗਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ ਜਾਪਣ ਅੰਮ੍ਰਿਤ ਆਰੇ ਡਿਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਤਲਹਾਰੇ ਦੈ ਕਛਿਤ ਖਾਏ ਗਏ ਬਚੇ ਸੁਮਾਰੇ ਮਾਰੇ ਰਹਿ ਦੇ ਰਾਏ ਤੇ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਉਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਝ ਨੋ ਚਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ਰੋ ਰੁਹੇਲੇ ਆਏ ਤੇ ਰਾਖਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਗਏ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਸ਼ੈਬਰ ਲਾਈ ਬੁੱਠੀ ਦੇਵਤਾ ਭੇਰੀ ਸੰਘ ਪਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲੈ ਜਿਨੀ ਦਸ ਉਡਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋਮ ਨੇ ਸੋਮ ਰਿਸਾਏ ਮਾਰੇ ਦੈਤ ਸੋਣਾ ਜੋਧੇ ਸਭ ਬੁਲਾਏ ਆਪਣੇ ਮਜਲ ਸੀ ਜਿਨੀ ਦੇਵ ਪਜਾਏ ਇੰਦਰਜੇ ਵੇ ਤੇਈ ਮਾਰ ਗਿਰਾਏ ਪਲਵਜ ਦੇਵਤਾ ਉਹ ਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਫਿਰ ਸਰਣਵਦ ਬੀਚ ਚਲਾਏ ਬੀੜੇ ਰਾਜ ਦੇ ਸਾਂਝ ਪਟੇਲਾ ਪਾਏ ਚਿਲਕ ਟੋਪੀਆਂ ਲੁੱਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਝ ਬਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸਿੰਗਰ ਦੇਖਣਾ ਪੌੜੀ ਦੈਤੀ ਦੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੋਣਾ ਖੱਬੈ ਦਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸਿੰਗਾਰੀ ਸਰੰਦ ਬੀਜਦੀ ਜਾਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣਤ ਪਾਉ ਪਸਵਾਰੀ ਉਲੇ ਆਹੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹੰਕਾਰੇ ਰਹਿੰਦੇ ਸੂਰਮੇ ਜੋਧੇ ਜਿਹੜ ਮੁਨਾਰੇ ਦਿਸਣ ਖੇਤ ਬੜੇ ਸਭੇ ਸੂਰਤਾਂ ਬਹੁਤੀ ਸ੍ਰੀ ਬਿਹਾਰੀਆਂ ਸਾਜ
1: ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ।
ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ ਦੇ ਮਾਰਚ

ਦੁਖਤ ਬਾਰ ਦਾ ਰਹੀ ਮਾਨ ਬਰੀ ਕਰਕੇ ਤਾਂ ਨਾ ਜਾ ਰਹਾ ਮਾਨ ਬਰੀ ਕਰਕੇ

ਸਭਈਆ ਛੰਦ ਪਾਉ ਸੀ ਬਿਨਾ ਛੰਦ ਯਾਰ ਆਵੇਂ ਗੁਰੂ ਕਾ ਸੰਗ ਤੋਂ ਕਜ ਬੜਾ ਪ੍ਰਾਣ ਕੋ ਪੈਨ ਕੋ ਪਾਉ ਸੀ ਨਹੀਂ ਸੇ ਦੰਗੇ ਹੋ ਪਰ ਬਾਤ ਦੇ ਪੰਸੋ ਸਮੇਂ ਦੇ ਪਾਸੇ ਦੇ ਪੇਪਰ ਪਾ ਕੇ ਆਏ ਸੰਭਵ ਕੀ ਹਰ ਦੂਰ ਮੰਦਰ ਆਵੇਂ ਗੇ ਰੂਪ ਮਰੋ ਮਰੋ ਮਾ ਲਖ ਤੇ ਬਨੇ ਰੂਪ ਜਵਾ ਮੈਂ ਗੇ ਪਰਮਾਤ ਦਾ ਕੇ ਟਾਰ ਕ ਜੈ ਵੇਂ ਕੇ ਪ੍ਰਭਾਵ ਰੋ ਕਰ ਤਾਰ ਅੰਦਰ ਆਵੇਂ ਨੇ ਸਭ ਸਾਧ ਪਰ ਬਹੁਤ ਕਰ ਤਾ ਮਨ ਲਾ ਲਾ ਮਨ ਸਭ ਸਾਧ ਪਰ ਕਿਆ ਸੰਦੇ ਕੇ ਹਨ ਰੂਪ ਹਰ ਮੰਦਰ ਆਵੇਂ ਗੇ ਦਾਨ ਯੂ ਰੂਪ ਪਰ ਪਟੇ ਜਣ ਦੀ ਪਰ ਮੈਂ ਜਵਾਂ ਗੇ ਪਰ ਆਰ ਮੇਰਾ ਰੂਪ ਸੀ ਤੇ ਆਵੇਂ ਕੇ ਕਰ ਤਾਰ ਹਜ਼ਾਰ ਰੂਪ ਤੇ ਗਲ ਕੇ ਗਲ ਕਰੇ ਤੋ ਬਣਾਵੇਂ ਗੇ ਪ੍ਰਗਟ ਹਲ ਕੇ ਗਲ ਕਰ ਬੰਦੇ ਸਾਵੇਂ ਗੇ ਦਾ ਬਾਪ ਨੂੰ ਕੋਈ ਪ੍ਰਾਵੇਂ ਗੇ ਪਰ ਪਾਕ ਤੇ ਲਸ ਮਰਦ ਕੇ ਹਜ਼ੂਰ ਮੈਂ ਗਰ ਆਵੇ ਆਪ ਕੀ ਨਾ ਕੇ ਮਾਂ ਦੇ ਦਿਨ ਦੀਨ ਤੇ ਸਾਲ ਕੀ ਨਾ ਦੇ ਸਾਵੇਂ ਗੇ ਛਟ ਕਾ ਸਾਲ ਦੀਨ ਦੀ ਸਰੰਗ ਵਟੀ ਪ੍ਰਾਣ ਰੰਗ ਤੁਰਨ ਮਿਨ ਸਾਵੇਂ ਗੇ ਰੀਪ ਜੀ ਤੇ ਜੀਤ ਰੰਗ ਤੇ ਬਣਾਵੇਂ ਆਪਣੀ ਪੈਰ ਸਿਵੈ ਜੱਜ ਪੜਾਵੇਂ ਗੇ ਪਲ ਪਾਵੇਂ ਗੇ ਸੰਪਰਦ ਹਟ ਕਾ ਮੈਂ ਤੇ ਪਾਵੇਂ ਗੇ ਇਸ ਬਲੇ ਸਮੇਂ ਦੀ ਨੀ ਸਾਲ ਗੇ ਇਸ ਬਲੇ ਸਮੇਂ ਦੀ ਨੀ ਸਾਲ ਇਹ ਜਸ ਦੀ ਬਚੇ ਗੇ ਗਾਣਾ ਪੂਤਲ ਤੇ ਜੇ ਸਵਾਲ ਕੇ ਬਰੀ ਪੈਸ ਤਾਂ ਨੂੰ ਤੇ ਸੁਣਾ ਲਈ ਮੈਂ ਨਾ ਜੋ ਪਤਨੀ ਦੇ ਬੈਠਾ ਤਾਂ ਨਿੰਦਰ ਜਾ ਫਿਰ ਉਹ ਮੀਨਾਰ ਵੀ ਬਰਬਾਦ ਕਰ ਪਾਉਂਦਾ ਪਿਆ ਸੰਸਲ ਕੇ ਹਰ ਜੁਰ ਮੰਦਰ ਆਵੇਂ ਗੇ ਤਾਲਾ ਨੇ ਸੰਬਲ ਕੇ ਹਰ ਕੰਗ ਤਾਂ ਸਿੰਘਾ ਤਾਲਾ ਮਾਰ ਲੈਂਗੇ

ਭਾਨੀ ਭਾਵਾਣੀ ਭਵਖੰਡੀ ਦੁਰਗਾ ਦੇਵਾਣੀ ਰੁਦਰਾਂਗੀ ਰੁਦਰਾ ਰਕਤਾਂਗੀ ਪਰਮੇਸ਼ਰੀ ਮਾਈ ਧਰਮਾਂਗੀ ਮੈਂ ਖਾਸੁਰ ਦਰਣੀ ਮਹਿ ਪਾਲੀ ਚਿਛਰਾ ਸੁਰ ਹੰਤੀ ਖੰਕਾਲੀ ਅਸਪਾਣੀ ਮਾਣੀ ਦੇਵਾਣੀ ਜੈ ਦਾਤੀ ਦੁਰਗਾ ਦਿਭਾਵਾਣੀ ਪਿੰਗਾਛੀ ਪਰਮਾ ਪਾਵਿਤਰੀ ਸਾਵਿਤਰੀ ਸੰਧਿਆ ਗਾਇਤਰੀ ਪੈ ਹਰਣੀ ਭੀਮਾ ਭਾਵਾਣੀ ਜੈ ਦੇਵੀ ਦੁਰਗਾ ਦੇਵਾਣੀ ਦੁਰਗਾ ਦਲਗਾਹੀ ਦੇਵਾਣੀ ਪੈ ਖੰਡੀ ਸਰਵੰਗ ਭੂਤਾਣੀ ਜੈ ਚੰਡੀ ਮੁੰਡੀ ਸਤਰ ਹੰਤਰੀ ਜੈ ਦਾਤਾ ਮਾਤਾ ਜਯੰਤੀ ਸਾਂਗ ਸਰਣੀ ਧਰਣੀ ਲੋਕਾਣੀ ਸੋਮ ਭਿਮ ਭਰਣੀ ਧਰਣੀ ਦਈਤਾਣੀ ਕੇ ਕਰਣੀ ਕਾਰਨ ਲੋਕਾਣੀ ਲੋਕ ਹਰਣੀ ਦੇਵੰਗ ਇੰਦਰਾਣੀ ਸੋਮ ਹੰਤੀ ਜਯੰਤੀ ਖੰਕਾਲੀ ਕੰਕਰਣੀ ਕੰਕੜੀਆ ਰੂਪਾ ਰਗਤਾਲੀ ਤੋਤੜੀਆ ਜੇਵਾ ਹਿੰਦੁਲੀਆ ਇੰਗੁਲੀਆ ਮਾਤਾ ਪਿੰਗੁਲੀਆ ਚੰਚਾਲੀ ਚਿਤਰਾ ਚਿਤਰਾਂਗੀ ਭਿੰਪਰੀਆ ਭੀਮਾ ਪਸਰਬਾਂਗੀ ਬਦਬੂ ਬਾਪੂ ਕੂਪਾ ਜੁਜਵਾਲੀ ਅਕਲੰਕ ਮਾਈ ਨਿਰਮਾਲੀ ਉਛਲੈ ਲੰਕੁੜੀਆ ਛਤਰਾਲਾ ਭਿੰਪਰੀਆ ਭੈਰੋ ਪੌਹਾਲਾ ਜੈ ਦਾਤਾ ਮਾਤਾ ਜੈ ਦਾਤ ਜੈ ਦਾਣੀ ਲੋਕੇਸੀ ਦੁਰਗਾ ਭਾਵਾਣੀ ਸਮੋਹੀ ਸਰਵੰਗ ਜਗਤਾਯੰਗ ਨਿਦਰਾ ਛੁਦਾ ਪਿਪਾਸਾਯੰਗ ਜੈ ਕਾਲੰਗ ਰਾਤਰੀ ਸਕਰਾਣੀ ਉਦਾਰੀ ਭਾਰੀ ਭਗਦਾਣੀ ਜੈ ਮਾਈ ਗਾਈ ਬੇਦਾਣੀ ਅਨਛੇਦ ਪੇਦਾ ਖੇਦਾਣੀ ਭੈ ਹਰਣੀ ਸਰਵੰਗ ਸੰਤਾਣੀ ਜੈ ਦਾਤਾ ਮਾਤਾ ਕਿਰਪਾਣੀ ਅਚਕੜਾ ਛੰਦ ਅੰਬਕਾ ਤੋਤਲਾ ਸੀਤਲਾ ਸਾਕਣੀ ਸਿੰਧੁਰੀ ਸੁਪ੍ਰਭਾ ਸੁਬ੍ਰਹਮਾ ਡਾਕਣੀ ਸਭ ਜਾ ਸੰਭਰੀ ਸਿੰਧਲਾ ਦੁਖਰੀ ਸੁਮਿਲਾ ਸੰਭਿਲਾ ਸੁਪ੍ਰਭਾ ਦੁਧਰੀ ਭਾਵਨਾ ਪੈ ਹਰੀ ਭੂਤਲੀ ਪੈ ਹਰਾ ਟੱਕਣੀ ਝਾਕਣੀ ਸਾਕਣੀ ਸਿੰਧੁਲਾ ਦੁਧਰਾ ਦੁਰਮੁਖਾ ਦੁਰਕਟਾ ਦੁਧਰੀ ਕੰਪਿਲਾ ਜੰਪਿਲਾ ਹਿੰਗੁਲਾ ਪੈ ਹਰੀ ਚਿਤਰਣੀ ਚਾਪਣੀ ਚਾਰਣੀ ਚਛਰੀ ਹਿੰਗੁਲਾ ਪਿੰਗੁਲਾ ਗੰਧਰਬਾ ਜਛਣੀ ਬਰਮਣੀ ਚਰਮਣੀ ਪਰਗਣੀ ਪ੍ਰਾਸਣੀ ਖੜਕਣੀ ਗਣਗਣੀ ਸੈਥਣੀ ਸਾਪਣੀ ਭੀਮੜਾ ਸਮਦਣਾ ਹਿੰਗੁਲਾ ਕਾਰਤਕੀ ਸੁਪ੍ਰਭਾ ਛਿਦਾ ਅਧਰਾ ਮਾਰਤਕੀ ਗਿੰਗਲੀ ਹਿੰਗਲੀ ਠਿੰਗਲਈ ਪਿੰਗੁਲਾ ਚਿਕਣੀ ਚਰਕਟਾ ਚਰਪਟਾ ਚਾਵਡਾ ਅਚਕੜਾ ਚਾ ਪ੍ਰਸਾਦ ਅਛਿਦਾ ਪਿਦਾ ਸਿਦਾ ਅਧਰੀ ਅਕਟਾ ਖਟਾ ਛਟਾ ਦੁਧਰੀ ਅੰਜਨੀ ਅਮਕਾ ਅਸਤ੍ਰ ਧਾਰਣੀ ਅਭਰੰਗ ਅਧਰਾ ਜਗਤ ਉਧਾਰਣੀ ਅੰਜਨੀ ਗੰਜਨੀ ਸਾਕਣੀ ਸੀਤਲਾ ਸੁੰਦਰੀ ਸੁਪ੍ਰਭਾ ਸਮਲਾ ਤੋਤਲਾ ਸੰਭਰੀ ਗੰਭਰੀ ਅੰਬਰੀ ਅਕਟਾ ਦੁਸਿਲਾ ਦੁਬ੍ਰਿਖਾ ਦੁਰਕਟਾ ਅਮਿਟਾ ਭੈਰਵੀ ਭੈ ਹਰੀ ਪੂਚਰਾ ਭਾਵਨੀ ਤ੍ਰਿਕਟਾ ਚਰਪਟਾ ਚਾਵੜਾ ਮਾਨਵੀ ਜੋਬਨਾ ਜੈ ਕਰੀ ਜੰਭਰੀ ਜਾਲਬਾ ਤੋਤਲਾ ਤੁੰਦਲਾ ਦੰਤ ਕੀ ਕਾਲਕਾ ਭਰਮਣਾ ਨਿਭ੍ਰਮਾ ਭਾਵਨਾ ਪੈ ਹਰੀ ਬਰਬੁਧਾਂ ਦਾਤਣੀ ਸਤਰਣੀ ਛੈ ਕਰੀ ਦੁਰਕਟਾ ਦੁਰਭਿਧਾ ਦੁਧਰਾ ਦੁਰਮਦੀ ਅਤਰਟਾ ਅਛਟਾ ਅਜਟਾ ਅਪ੍ਰਿਤੀ ਤੰਤਲਾ ਅੰਤਲਾ ਸੰਤਲਾ ਸਾਵਜਾ ਭੀਮੜਾ ਪਹਿਰੀ ਭੂਤਲਾ ਭਾਵਜਾ ਡਾਕਣੀ ਸਾਕਣੀ ਝਾਕਣੀ ਕਾਕੜਾ ਕਿੰਕੜੀ ਕਾਲਕਾ ਜਲ ਪਾ ਜੈ ਮਰੜਾ ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ ਸ਼ਸਰਣੀ ਅਸਰਣੀ ਸੂਲਣੀ ਸਾਸਣੀ ਕੰਨਿਕਾ ਅੰਨਿਕਾ ਧੰਨਿਕਾ ਧੌਲਰੀ ਰਕਤਕਾ ਸਕਤਕਾ ਭਗਤਕਾ ਜੈ ਕਰੀ ਜਿੰਗ ਝਿੰਗੜਾ ਪਿੰਗੜਾ ਜਿੰਗੜਾ ਜਲ ਪਾ ਜੋਗਣੀ ਪੋਗਣੀ ਰੋਗ ਹਰੀ ਕਾਲਕਾ ਚੰਚਲਾ ਚਾਵੜਾ ਚਾਚਰਾ ਚਿਤ੍ਰਤਾ ਤੰਤਰੀ ਭਿੰਬਰੀ ਜਛਣੀ ਛਿੰਛਲਾ ਦੰਤੁਲਾ ਦਾਮਣੀ ਦੁਰਕਟਾ ਦੁਭ੍ਰਮਾ ਦੁਧਿਰਾ ਦੁਧਿਤਾ ਛੁਧਿਤਾ ਨਿਦ੍ਰਕਾ ਨਿਰਭ੍ਰਮਾ ਨਿਰਗਮਾ ਕਦਰਕਾ ਚੂੜਕਾ ਚਾਰਕਾ ਚਾਪਣੀ ਚਿਤ੍ਰਣੀ ਚਾਵੜਾ ਚਿੰਪਿਲਾ ਜਾਪਣੀ ਬਿਸਨ ਪਤਾ ਪ੍ਰਸਾਦ ਕਥਨਾ ਪਰਜ ਕੈਸਿਕ ਪਾਇਨ ਪ੍ਰਭਾਵ ਚਾਨਕ ਨਿਬੜ ਸਕੜਾ ਅਗੜ ਸਮ ਅੰਮ੍ਰਿਤ ਸਮ ਸੰਪਟ ਸੁਪਟ ਵਿਚਾਰੋ ਮਨ ਮਤ ਕਰਹਿ ਚਰਨ ਕਮਲਨ ਪਾਰ ਹੋਵੈ ਮਨ ਮਤ ਗੁਜਾਰੋ ਮਾਤਰਕ ਸਪਤ ਪਿਤ ਸਪਤ ਪਿਤਰਨ ਕੁਲ ਚੌਦੋਂ ਕੁਲੀ ਉਧਾਰੋ ਬਿਸਨਪਤ ਕਾਫੀ ਤਾਦਿਨ ਦੇਹ ਸਫਲ ਕਰ ਜਾਨੋ ਜਾਦਿਨ ਜਗਤ ਮਤ ਪ੍ਰਫੁੱਲਿਤ ਹੋਵੈ ਦੇਹ ਵਿਜੈ ਵਰਦਾਨੋ ਤਾਦਿਨ ਸ਼ਸਤਰ ਅਸਤਰ ਕਟ ਬੰਧ ਹੋ ਚੰਦਨ ਚਿਤ ਲਗਾਉ ਜਾ ਕੋ ਨੇਤ ਨਿਕ ਕਹਿ ਬੋਲਤ ਤਾਂਸ ਸੋ ਬਰ ਜਪਾਉ ਸੋਰਠਾ ਤੋ ਪ੍ਰਸਾਦ ਕਥਤਾ ਅੰਤਰ ਜਾਮੀ ਅਭੈ ਭਵਾਨੀ ਅਤਿ ਨਿਰਗ ਪ੍ਰੇਮ ਭਾਰਤ ਕਚਿਤ ਕੀ ਪ੍ਰਥਾ ਪਛਾਨੀ ਆਪਣੇ ਭਗਤ ਜਾਨ ਭਵ ਖੰਡਨ ਅਭੈ ਸਰੂਪ ਦਿਖਾਇਓ ਚਕਤ ਰਹਿ ਪੇਕ ਮੁਨਜਨ ਸਭ ਸੁਰ ਅਜਰ ਅਮਰ ਪਦ ਪਾਇਓ ਸੋਪਤ ਬਾਮੇ ਪਾਨ ਕਿਰਪਾਣੀ ਜਾਚਰ ਜਾਤਰ ਜਛ ਕਿੰਨਰ ਅਸੁਰਨ ਕੀ ਸਭ ਕੀ ਕਿਰਿਆ ਹਿਰਾਨੀ ਜਾਤਰ ਮਤ ਕੀਟਾ ਭਵ ਕਵ ਖੰਡਿਓ ਸੁਮ ਨਿਸੁਮ ਸੰਘਾਰੇ ਸੋਈ ਕਿਰਪਾਨ ਨਿਦਾਨ ਲਗੇ ਜਗਦਾਹਨ ਰਹੋ ਹਮਾਰੇ ਜਾ ਤਨ ਬਿੜਾ ਲਾਚ ਚਿਛਰਾ ਦਿਕ ਖੰਡਨ ਖੰਡ ਉਡਾਏ ਧੂਲੀ ਕਰਨ ਧੂਮਰ ਲੋਚਨ ਸੇ ਮਾਹਸਨ ਗ੍ਰਿਧ ਰਜਾਏ ਰਾਮ ਰਸੂਰ ਕਿਸ਼ਨ ਬਿਸ਼ਨਾ ਦੇਕ ਕਾਲ ਕਰਵਾਲੇ ਕੂਟੇ ਕੋਟ ਉਪਾਏ ਧਾਏ ਸਭ ਥਾਕੇ ਬਿਨ ਤੈ ਭਜਨ ਨਾ ਛੁਟੇ ਸੋਈ ਤਾਉ ਪ੍ਰਸਾਦ ਕਤਨਾ ਸੋਭਤ ਪਾਨ ਕਿਰਪਾਨ ਉਜਾਰੀ ਜਾਤਨ ਇੰਦਰ ਕੋਟ ਕਈ ਖੰਡੇ ਬਿਸਨ ਕ੍ਰੋਰ ਤ੍ਰਿਪੁਰਾਰੀ ਜਾ ਕਹੋ ਰਾਮ ਉਚਰ ਮੁਨ ਜਨ ਸਭ ਸੇਵਤ ਧਿਆਨ ਲਗਾਏ ਤਸ ਤੁਮ ਰਾਮ ਕ੍ਰਿਸ਼ਨ ਕਈ ਕੋਟਕ ਬਾਰ ਉਪਾਏ ਮਿਟਾਏ ਅਨੁਭਵ ਰੂਪ ਸਰੂਪ ਅਗੰਜਨ ਕਹੋ ਕਮਨ ਵਿਦ ਗਈਆ ਜੈ ਵਾ ਸਹੰਤਰ ਰਟਤ ਗੁਣ ਥਾਕੀ ਕਬ ਜਹਿਵੇ ਕਬ ਤਈਆ ਭੂਮ ਕਾਸ ਪਤਾਰ ਜਵਨ ਕਰ ਚੌਦਹ ਖੰਡ ਬਿਹੰਡੇ

ਜਗਮਗ ਜੋਤ ਹੋਤ ਭੂਤਲ ਮੈਂ ਖੰਡਨ ਆਓ ਬ੍ਰਹਿਮੰਡੇ ਸੋਰਠਾ ਬਿਸਨ ਪਦ ਜੈ ਜੈ ਰੂਪ ਹਰੇ ਖਰ ਜਾਸ ਪਾਏ ਪ੍ਰਮਾਏ ਜੈ ਤੈ ਭੀਮ ਕੋ ਸਿਵ ਦੁਆਰ ਜਾਸ ਪਾਏ ਲਗਿਓ ਨਿਸੇ ਸਹਿ ਕਾਰ ਮਾਤਨ ਏਕ ਦੇਵ ਤੇਸ ਸਹੰਸ ਭੇ ਭਾਗ ਜਾਸ ਪਾਏ ਅਨੇਕ ਕਿਸਨ ਰਾਮ ਭਾਈ ਕਿਤੇ ਪਣਕਾਲ ਪਾਏ ਬਿਹਾਨ ਕਾਲ ਕੋ ਅਨਕਾਲ ਕਹਿ ਅਨਕਾ ਅਕਲੰਕ ਮੂਰਤਮਾਨ ਜਾਸ ਭਾਏ ਭਯੋ ਸਭੈ ਜਗ ਜਾਸ ਪਾਏ ਬਿਲਾਨ ਤਾਸ ਤਾਹੀ ਤੈ ਅਭਿਚਾਰ ਜੜ ਕਰਤਾਰ ਕਾਹੀ ਨਾ ਜਾਨ ਨਰ ਹਰ ਜਾਨ ਕਾਹੀ ਨਾ ਲੇਤ ਤੈ ਭਰੋਸ ਪਰਿਓ ਪਸੂ ਜੈ ਮੋਹਿ ਬਧ ਅਚੇਤ ਰਾਮ ਕ੍ਰਿਸ਼ਨ ਰਸੂਲ ਕੋ ਉਠ ਲੇਤ ਨਿਤ ਪ੍ਰਤਨਾਵ ਕਹਾਂ ਵੈ ਅਬ ਜੀਅਤ ਜਗਮੈ ਕਹਾਂ ਤਿਨ ਕੋ ਗਾਉ ਸੁਰਠਾ ਤਾਸ ਕਿਉਂ ਨਾ ਪਛਾਨਹੀ ਜੋ ਹੋਹੇ ਹੈ ਅਬ ਹੈ ਨੈ ਫਲ ਕਾਹੇ ਭਜਤ ਪਾਹਨ ਤੋਏ ਕਛੂ ਵਰਦੈ ਹੈ ਤੋਹੇ ਕਛੂ ਫਲ ਦੈ ਤਾ ਸੇਵੋ ਜਾਸ ਸੇਵਤ ਹੋਏ ਪੂਰਨ ਕਾਮ ਹੋਏ ਮਨਸਾ ਸਲਪੂਰਨ ਲੇਤ ਜਾਂ ਕੋ ਨਾਮ ਬਿਸ਼ਨ ਪਦ ਰਾਮ ਕਲੀ ਤੋ ਪ੍ਰਸਾਦ ਐ ਪਿਤਕੀ ਨੀ ਜਬੈ ਵਡਾਈ ਰੀਜੇ ਦੇਵ ਦਿਆਲ ਤੈ ਉਪਰ ਪੂਰਨ ਪੁਰਖ ਸਦਾਈ ਆਪਣੇ ਮਿਲੇ ਦੇਵ ਦਰਸ਼ਨ ਭਜੋ ਸਿੰਘ ਕਰੀਏ ਸਵਾਰੀ ਲੀਨੇ ਛਤਰ ਲੰਗਰਾ ਕੂਟ ਨਾਚ ਨਾਚਤ ਗਣ ਦੈ ਤਾਰੀ ਰਾਮ ਕਲੀ ਝਮਕਤ ਆਸਤ੍ਰ ਛਟਾ ਸ਼ਸਤਰਨ ਕੀ ਬਾਜਤ ਡੌਰ ਅਪਾਰ ਨਿਰਤਤ ਭੂਤ ਪ੍ਰੇਤ ਨਾਨਾ ਬੇਦ ਡੈਗਤ ਫਿਰਤ ਪੈ ਤਾਰ ਕੋਹ ਕਤ ਫਿਰਤ ਕਾਕਣੀ ਕੋਹਰਤ ਡੈਕਤ ਕਠਨ ਮਸਾਨ ਕਹਿਰਤ ਗਗਨ ਸਗਨ ਰੇਖ ਦਹਿਲਤ ਬਿਟਰਤ ਵਿਉਮ ਬਿਮਾਨ ਦੇਵੀ ਬਾਦਸ਼ਾਹ ਰੰਗ ਬਿਸ਼ਨ ਪਾਦ ਤੋ ਪ੍ਰਸਾਦ ਕਸ਼ਪਰ ਮੰਗੋ ਪੂਤ ਸਿਆਨੇ ਪੂਤ ਭਵਿਖ ਨਹੀਂ ਤੁਮਰੀ ਸਾਰ ਸਾਧ ਚਰਿਤਰਮ ਜਾਣੇ ਜੋ ਵਰਦਾਨ ਚਹੋ ਸੋ ਮੰਗੋ ਸਭ ਹਮ ਤੁਮੈ ਦੀਵਾਰ ਕੰਚਨ ਰਤਨ ਬਜਰ ਬਜਰ ਮੁਕਤਾ ਫਲ ਲੀਜੈ ਸਕਲ ਸੁਧਾਰ ਪਾਰਸਨਾਥ ਬਾਦਸ਼ਾਹ ਰੰਗ ਬਿਸ਼ਨ ਪਾਦ ਸਭ ਹੀ ਪੜੋ ਵੇਦ ਵਿਦਿਆ ਬਿਧ ਸਭ ਹੀ ਸ਼ਸਤਰ ਚਲਾਉਂ ਸਭ ਹੀ ਦੇਸ ਜੇਰ ਕਰ ਆਪਨ ਆਪੇ ਮਤਾ ਮਤਾਉਂ ਕਹਿ ਤਥਾ ਸਤੁ ਪਈ ਲੋਪ ਚੰਡ।

एक ओंकार वाहेगुरु जी की फतेह से हुआ सवैया अच्युत आद अनिल सत स्वरूप सदैव खने आदि रेम रंगल अक्षर आद अगाद अशेद वेद लेख जन पुत्र भगवान सब देव देव मणि तन सार दीन दयाल कृपा नित को अश वेद पर करना जाना सात सदैव सर्व सत पर वेद पर जो ज्यादा देव देव देव में पुन बार देव देव कर से वेद भूमि काल पदार्थ वेद कतरना पेद लय पर से समाज पे करन सुमित साथ वेद भगवान पुराण विचार विचार आदन आदन गोहन द्रोह से वेद नाम चादर से मुद नाम आद नाद गाद सदा प्रभ सिद्ध स्वरूप सुबह पहचान गंधर्व जल महि का नागन भूम काल से उच्च जानियो लोक लोक सब साध देव देव दुख प्रमाण चेत ज्ञान सुजान सुन कौन गाउन लटो के पर भर कर मैं तो काहूं कहे और मंत्र में हर काम सिद्ध हमने राम के कृष्ण का मने अवतारण माने हो फोकट धर्म में सार सब करतार ही कहो करतार जी जन जाओ कहो राम अजोन अजय अदकाई को छड़को जी हम गर्म गंद करन सा क्यों का कृष्ण कृपा ने तो काल से बद्धक बान लगायो और प्रीन धर तो कहते अपने गुरुनाथ को आधा जुन का है कौन देव देव की तात मात का है जब देव आए को इस में से भाग का नारक में सुनता हूं एक शान ਉਹ ਕਹਿ ਵਿਸ਼ਨੂੰ ਵਿਸ਼ਨ ਜਾਗਰਣ ਜੋਗਦੇ ਹਾਂ ਗੋੜਾ ਕੇਂਦਰ ਕਰਿਆ ਜਨ ਗੋੜ ਬਿੰਦਰਨ ਆਜ ਲਗੇ ਤਾਂ ਪ੍ਰਸਾਦ ਬ੍ਰਹਮਾ ਕਚ ਵੇਦ ਧਿਆਨ ਲਗਾ ਠੀਕ ਸਭ ਲੋਕਾਂ ਸੀ ਚਟਾਂ ਲਖਾਟ ਦੇਵ ਫਿਰ ਵਾਹਿਗੁਰੂ ਸਰੀ ਅੰਤ ਭਜਨ ਜਾਲ ਜਾਲ ਪਤੇ ਸਭ ਹੀ ਮ੍ਰਿਤ ਕੇ ਗੁਰ ਅੰਮ੍ਰਿਤ ਸੁਣਨਾ ਭਜਨ ਮੈਦਾਨ ਅੰਤ ਬਣੇ ਪ੍ਰਸਾਦ ਪ੍ਰਤੀ ਪ੍ਰਤੀ ਰੇਰੀ ਮਰਿਆਦ ਕੇਲੀ ਕਾਲ ਕਰਨ ਕਾਲੀ ਭਾਈ ਭਜੋ ਬ੍ਰਹਮਾ ਹੈ ਡਾਂਡ ਕਮੰਡਲ ਭੂਮ ਭ੍ਰਮਣ ਕਾਲੀ ਭਾਈ ਸਦਾ ਸੇਵ ਜੋ ਸਭ ਦੇਵ ਨੂੰ ਭਜਮਨ ਕਾਲੀ ਭਾਈ ਭਜੋ ਮਿੰਟ ਗਜੋ ਜਗ ਜਾਤੇ ਤੋਂ ਵੇਦ ਕਦੇ ਕਿ ਵੇਦ ਸਭੈ ਤਾਂ ਕੇਵਲ ਕਾਲ ਕਰਬਾਨ ਕਾਲ ਗਜੋ ਨੂੰ ਕਾਮਨ ਸਿਉ ਜੜ ਕਾਲ ਕਰਬਾਨ ਹੋਣਾ ਚਤੁਰ ਰਾਜ ਰਾਜ ਵੇਦ ਕਦੇ ਬੜੇ ਗੁਰੂ ਵੇਦ ਜੋ ਤਨ ਵਾਨ ਲਖਿਆ ਨਿਤ ਸੇਵਕ ਤਾਂ ਹੀ ਪਰ ਜੋ ਤਨ ਹੀਰੇ ਹਤੇ ਦੇਖ ਨ ਮੰਗ ਜਦ ਗੁਰੂ ਲੋਰ ਦਾ ਪਸ ਲੋਕਨ ਕਬ ਨੂੰ ਅਗਰ ਵਿਚ ਰਹਿ ਬਾਕੀ ਜੇ ਲੋਕਨ ਇੱਕ ਪ੍ਰਪੰਚ ਦਿਖਾਇਓ ਨਿਹਾਤ ਫਿਰਿਓ ਸਿਰ ਬਦ ਜੁ ਆਸ ਧਿਆਨ ਵੀ ਲੋਕ ਬੜਾ ਲਾਖ ਫਿਰਿਓ ਤਨ ਆਲ ਜਿਤਾ ਤੇ ਤੋ ਸਰੀਰ ਪਰਮ ਭਜੋ ਨਾ ਰਹੇ ਜੜ ਤਾਮ ਕਮ ਦਾ ਉੜ ਜਹਾਇਓ ਹੋ ਤਮ ਦੇ ਰੰਗ ਲੋਕਨ ਕੋਈ ਕਮ ਨਾ ਭਾਜ ਸਦਨ ਹੈ ਦਰ ਜਮ ਕੀ ਭਾਜ ਮੇ ਪੋਤਰ ਕਲਾਤਰ ਨਾ ਮਿੱਤਰ ਸਭੈ ਉਸੇ ਕਿਸਮ ਦਾ ਕੋਈ ਸਾਧਨਾ ਦੇ ਚੇਤਰ ਚੇਤ ਚੇਤ ਮਹਾਪਾਸ ਅੰਤ ਕੀ ਵਾਰ ਗੇਲ ਵੀ ਜਾਏ ਤੋ ਤਨ ਤਿਆਗ ਹੀ ਸੁਣ ਰਹੇ ਜੜ ਪ੍ਰੇਤ ਵਖਾਣ ਤ੍ਰਿਆ ਪਾ ਜਾਏ ਪੁੱਤਰ ਕਲਤਰ ਸੋ ਮਿੱਤਰ ਗਾ ਬੇਗਨ ਕਰ ਅਸਣੇ ਭੌਣ ਭੰਡਾਤ ਰਗੜ ਚੇਤ ਕਿਸ਼ਾਰ ਪ੍ਰਾਨ ਵੀ ਕਰਨ ਚੇਤ ਰੇ ਚੇਤ ਅਚੇਤ ਮਹਾਪਾਸ ਅੰਤ ਕੀ ਵਾਰ ਗੇਲ ਵੀ ਜਾਏ ਏਕ ਓੰਕਾਰ ਸੁਖੀ ਪਾਸ਼ਾ ਤੁਮ ਜੋ ਕਿ ਚਲੇ ਕੇ ਲਿਖੀ ਬਿਦਨ ਸੁਖੀ ਪਾਸ਼ਾ ਮਿਸ਼ਰ ਜੀ ਸ਼ੁਕਰ ਮਾਨੇ ਮੇਰੋ ਕਛੁ ਅਪਰਾਧ ਨਹੀਂ ਗਜੋ ਜਾਤੇ ਬੋਲੇ ਕਉ ਚੰਦ ਬਾਗੁ ਨਹੀਂ ਹਰੀ ਬਖਟ ਆਇਆ ਤੇ ਮੇਰੇ ਪਲੇ ਨੂੰ ਸਤਰ ਚ ਮੇਰੇ ਜੋ ਸੇਵ ਗ੍ਰੀ ਹੁੰ ਜੀ ਔਰ ਕੀ ਸੇਵ ਚਾਟ ਪਟਾ ਚਿਤ ਮੈਂ ਜੁੜਿਓ ਤ੍ਰਿਣ ਜੂੰ ਖਰਦਨ ਨੂੰ ਬੋਲ ਦੂ ਦਾਇਓ ਮੈਂ ਇਹ ਬਲੇ ਮੈਂ ਬੋਲ ਸਮਝਾ ਦਿੰਦਾ।

ਪ੍ਰਾਣੀ ਪਰਮ ਪੁਰਖ ਪ੍ਰਖ ਲਾਗੋ ਸੋਧ ਕਾਮ ਨਿਦਰਮ ਕਮ ਜਗਦ ਔਰੰਗਾ ਉਪਦੇਸ਼ ਹੈ ਪਾਤਲ ਪ੍ਰਭ ਜੋ ਤੋ ਕਹਿ ਲਾਜ ਹਮਾਰੀ ਨੀਲਕੰਠ ਨਾਰਾਇਣ ਨਾਰਾਇਣ ਦੇ ਲੋਕ ਹਾਵ ਪਰਮ ਪੁਰਖ ਪਰਮੇਸ਼ਰ ਸਵਾਮੀ ਪਨ ਪੌਣ ਹਰੀ ਮਤ ਮਹਾਜੋਤ ਮਤ ਮਦਰ ਮਨ ਨਿਰਵਿਕਾਰ ਨਿਰਜੋਤ ਨਿਰਾਵੇ ਨਿਰ ਕਿਰਪਾ ਸੰਤਕਾਲ ਧਨ ਰੂਪਾਂਤਰ ਰਿਤ ਮਾਨ ਤਰਾ ਤਰ ਅਨਵਿਕਾਰ ਹਰੀ ਹੋਮਨ ਤਮਨ ਚਰਨ ਬੇਨ ਕਰਤਾਪ ਨ ਕਰਤਨ ਮਾਨੋ ਆਦਿ ਅਜੋਨ ਅਜੈ ਅਵਿਨਾਸ਼ੀ ਦੇ ਪਰਮੇਸ਼ਰ ਜਨ ਹਾਵ ਕਹਾਂ ਭਜੋ ਜੋ ਆਨ ਜਗ ਦਸ ਬਸ ਹਰ ਗਾਏ ਆਦਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਹਨਾਂ ਦਾ ਯਾਰੜ ਦੇ ਦਾ ਸਾਨੂੰ ਸੰਤਰ ਚੰਗਾ ਪਾਠ ਗਿੜੀਆਂ ਦੇ ਰਹਿਣਾ ਅਨੰਤ ਅਨੰਤ ਮੂਰਤ ਤਾਤ ਮਨ ਜਾਤ ਜਾਗਰ ਪੁੱਤ ਪਦ ਕੌਣ ਕਾਜ ਕਹਾਂਗੇ ਤੇ ਆਨ ਦੇਵ ਆਨੰਦ ਦੇਵ ਦੈ ਦਿਸ਼ਾ ਵਿਸਾ ਜਹ ਕੀਰ ਸਰਬ ਬਸਾਰ ਕੌਣ ਮੈਂ ਤੁਹਾਨੂੰ ਕਹੋ ਮੁਖ ਲੇਤ ਨਾ ਮੁਰਾਰ ਰਾਗ ਬਿਲਾਵਲ ਪਛੇ ਦਰਸ ਦੇ ਸੁਖ ਕੀ ਮਨ ਸਰੂਪ ਗਾਏ ਸਿੱਧ ਸਮ ਸਿੱਧ ਸਮਾਧ ਸਤਿਗੁਰ ਹਰਿ ਕਿ ਮਨ ਦੇਖਣ ਪਾਏ ਰਹਾਉ ਨਾਰਦ ਵਿਆਸ ਪਰਾਸ ਧਰੁਵ ਸੇਤ ਅਵਧਿਆਨ ਲਗਾਏ ਬੇਦ ਪ੍ਰਾਣ ਹਾਰ ਹਟ ਛਾਡਿਓ ਤਦ ਵਧਿਆਨ ਨਾ ਆਏ ਦਾਨ ਦੇ ਪ੍ਰਸੰਨ ਫਿਰ ਓਮ ਕਾਸ ਪਤਲ ਸਭੈ ਸਾਜ ਏਕ ਨੇਕ ਸਦਾਏ ਸੋ ਨਿਰਕਾਲ ਫਾਂਸੇ ਬਚੇ ਜੋ ਹਰ ਸ਼ਰਨ ਸਿਧਾਏ ਦੇਵ ਗੰਧਾਰੀ ਪਾਤਸ਼ਾਹੀ ਦਸ ਵੀ ਏਕ ਬਿਨ ਦੂਸਰ ਸੋਨਾ ਚਿਨਾਰ ਭਜਨ ਗਨ ਸਮਰੱਥ ਸਦਾ ਪ੍ਰਭ ਜੰਦ ਹੈ ਕਰਤਾਰ ਰਹਾਓ ਕਾਂ ਭਜੋ ਜੋ ਆਤ ਹਿਤ ਚਿਤ ਕਰ ਬਹੁ ਬੇਦ ਸਿਲਾ ਬੁਜਾਈ ਪਾਨ ਥੱਕਿਓ ਪਾਨ ਕਰ ਪ੍ਰਸਤ ਕਾਸ਼ ਪਰ ਸਿੱਧ ਨਾ ਆਈ ਅਛ ਧੂਪ ਪਤ ਹੈ ਪਰ ਚੁਣ ਕਹ ਹੈ ਤਾਮੇ ਸਦਾ ਕਾਂ ਸਿੱਧ ਹੈ ਰੇ ਜੜ ਤੋਏ ਕਛੂ ਵਰ ਦਹਿ ਹੈ ਜੋ ਜੀ ਹੁਤ ਦੇਤ ਕਸ਼ ਤੋਹੇ ਮਨ ਬਚ ਕਰਮ ਵਿਚਾਰ ਕੇਵਲ ਏਕ ਸ਼ਰਨ ਸਵਾਮੀ ਬਿਨ ਯੋ ਨਹਿ ਕਦੇ ਉਧਾਰ ਦੇਵ ਗੰਧਾਰੀ ਪਰ ਬਿਨ ਹਰ ਨਾਮ ਨਾ ਬਚਨ ਪਹਿ ਚੌਦੇ ਲੋਕ ਜਹੈ ਬਾਸ ਕੀਨੇ ਤਾਂਤੇ ਆਂ ਬਲਹਿ ਰਹਾਓ ਰਾਮ ਰਹੀਮ ਉਬਾਰ ਨਾ ਸਕ ਹੈ ਜਾ ਕਰ ਨਾਮ ਰਟੈ ਹੈ ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭੈ ਹੈ ਵੇਦ ਪੁਰਾਣ ਕੁਰਾਨ ਸਭੈ ਮਤ ਜਾ ਕਰ ਨੇਤ ਕਹਿ ਹੈ ਇੰਦਰ ਫਨੇਂਦਰ ਮੁਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਐਹੈ ਜਾ ਕਰ ਰੂਪ ਰੰਗ ਨਹੀਂ ਜਨੀਅਤ ਸੋ ਕਿਮ ਸਿਆਮ ਕਹੈ ਛੁਟ ਹੋ ਕਾਲ ਜਾਲ ਤੇ ਤਬਹੀ ਆਹੇ ਚਰਨ ਲਪਟਾ ਹੈ ਕੂੰਗਾ ਸਤਿਗੁਰ ਸ੍ਰੀ ਭਗਵਤੀ ਏ ਨਮ ਹੈ ਆਥ ਪਖਿਆਨ ਛੇਤਰ ਲਿਖਿਆ ਤੇ ਪਾਛੇ ਦਸਵੀਂ ਭਜੰਪਰੀ ਆਛਨ ਤਬੜ ਸਾਹਿਬ ਤੂੰ ਹੀ ਖੜਕ ਤਾਰਾ ਤੂੰ ਹੀ ਬਾੜ ਬਾਰੀ ਤੂੰ ਹੀ ਤੀਰ ਤਲਵਾਰ ਕਤ ਕਟਾਰੀ ਹਲੱਬੀ ਜੁਨਬੀ ਮਗਰ ਵੀ ਤੂੰ ਹੀ ਤੂੰ ਹਾਰੋ ਆ ਜਹਾਂ ਆਪ ਥਾਂਡੀ ਵਹੀ ਹੈ ਤੂੰ ਹੀ ਜੋਗ ਮਾਇਆ ਤੂੰ ਹੀ ਬਾਗਬਾਨੀ ਤੂੰ ਹੀ ਆਪ ਰੂਪਾ ਤੂੰ ਹੀ ਸ਼੍ਰੀ ਭਵਾਨੀ ਤੂੰ ਹੀ ਬਿਸ਼ਨ ਤੂੰ ਬ੍ਰਹਮ ਰਾਜਾ ਤੂੰ ਹੀ ਬੇਸਬ ਮਾਤਾ ਸਤਾਜ ਪ੍ਰਜਾ ਜੈ ਤੂੰ ਹੀ ਦੇਵ ਤੂੰ ਦੈਤ ਤੈਂ ਜਛ ਪਾਏ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਤੂੰ ਹੀ ਪੰਥ ਪਾਇਓ ਤਰੀ ਸ੍ਰਿਸ਼ਟ ਮਾਹੀ ਤੂੰ ਹੀ ਬਖਤਰ ਤੇ ਬ੍ਰਹਮ ਬਾਦ ਬਕਾਏ ਤੂੰ ਹੀ ਬਖਤਰ ਰੂਪਾ ਤੂੰ ਹੀ ਚੜ ਨੈਣਾ ਤੂੰ ਹੀ ਰੂਪ ਪਾਲਾ ਤੂੰ ਹੀ ਬਕਰ ਮੈਣਾ ਜਮੀ ਬਖਤਰ ਤੇ ਬੇਦ ਚਾਰੋ ਚਾਰੇ ਤੂੰ ਹੀ ਸੁਮ ਨੈ ਸੁਮ ਦਾਨੋ ਸੰਘਾਰੇ ਜਗੇ ਜੰਗ ਤੋਸਾਉ ਭਜੈ ਭੂਪ ਭਾਰੀ ਬਧੇ ਛਾੜ ਬਾਨਾ ਕੜੀ ਬੜਬਾਰੀ ਤੂੰ ਨਰ ਸਿੰਘ ਵੈ ਕਹਿ ਹੀਰਾ ਨਾਸ਼ ਮਾਰਿਆ ਤੁਮੀ ਦਾੜ ਪੈ ਭੂਮ ਕੋ ਭਾਰ ਧਾਰਿਆ ਤੁਮੀ ਰਾਮ ਵੈ ਕਹਿ ਹਠੀ ਦੈ ਦਿਖਾਇਆ ਤੁਮੀ ਕ੍ਰਿਸ਼ਨ ਵੈ ਕੰਸ ਕੇਸੀ ਕਵੈ ਤੂੰ ਜਾਲ ਪਾ ਕਾਲ ਕਾ ਕਹਿ ਬਖਾਨੀ ਤੂੰ ਹੀ ਚੌਦਹੂੰ ਲੋਕ ਕੀ ਰਾਜ ਧਾਨੀ ਤੂੰ ਹੀ ਕਾਲ ਕੀ ਰਾਤਰ ਵੈ ਕਹਿ ਬਿਹਾਰੈ ਤੂੰ ਹੀ ਆਦ ਉਪਾਵੈ ਤੂੰ ਹੀ ਅੰਤ ਮਾਰੈ ਤੂੰ ਹੀ ਰਾਜ ਰਾਜੇਸ਼ਵਰੀ ਕਹਿ ਪਖਾਨੀ ਤੂੰ ਹੀ ਚੌਦਹੂੰ ਲੋਕੀ ਆਪ ਰਾਣੀ ਤੁਮੈਂ ਲੋਕ ਉਗਰਾ ਅਤ ਉਗਰਾ ਪਖਾਨੈ ਤੁਮੈਂ ਅਦਰਜਾ ਬਿਆਸ ਬਾਣੀ ਪਛਾਣੈ ਤੂੰ ਹੀ ਸੇਸ ਕੀ ਆਪ ਸੇਜਿਆ ਬਨਾਈ ਤੂੰ ਹੀ ਕੇਸਰੀ ਬਾਹਨੀ ਕਹਿ ਕਹਾਈ ਤੋਂ ਤੋ ਸਾਰ ਕੂਟਾਨ ਕਰਕੇ ਸੁਹਾਜਾ ਤੂੰ ਹੀ ਚੰਡਵਾ ਮੁੰਡ ਦਾਨੂੰ ਖਪਾਜਾ ਤੂੰ ਹੀ ਰਖਤ ਬੀਜਾਰ ਸੌ ਜੁਦਗੀ ਨੋ ਤੁਮੀ ਹੱਥ ਦੈ ਰਾਖ ਦੇ ਵੇਸ ਲਈਓ ਤੁਨਵੀ ਮੈਖ ਦਾਨੂੰ ਬੜੋ ਕੋਪ ਘਾਇਓ ਤੂੰ ਤੂੰ ਮਰਾਚ ਜਵਾਲਾਚ ਕੀ ਸੋ ਜਗਾਇਓ ਤੁਮੀ ਕੌਚ ਬਖਤਰਾ ਆਪਣੇ ਤੇ ਉਚਾਰਿਓ ਬਿਡਾ ਲਾਛ ਔਚ ਛਰਾਸ ਬਿਡਾਰਿਓ
ਤੁਮੀ ਡਹਿ ਡਹਿ ਕੇ ਡਬਰ ਕੁਰਜ ਆਜੜ ਤੂੰ ਹੀ ਕਹਿ ਕਹਿ ਕਹਿ ਹਸੀ ਜੁੱਧ ਭਜ ਤੂੰ ਹੀ ਅਸਤ੍ਰ ਤੂੰ ਹੀ ਅਸ਼ਟ ਅਸ਼ਟਾਤ ਮੈਂ ਅਸਤ੍ਰ ਧਾਰੇ ਅਜੈ ਜੈ ਕੀਤੇ ਕੇਸ ਹੁੰਦੇ ਵਿਚਾਰੇ ਜੈਨਤੀ ਤੂੰ ਹੀ ਮੰਗਲਾ ਰੂਪ ਕਾਲੀ ਕਪਾਲੀ ਕਪਾਲਨ ਤੂੰ ਹੀ ਹੈ ਤੂੰ ਹੀ ਭਦਰਕਾਲੀ ਦੁਰਗਾ ਤੂੰ ਸ਼ਿਮਾ ਤੂੰ ਸਿਵਾ ਰੂਪ ਤੇਰੋ ਤੂੰ ਧਾਤਰੀ ਸਵਾਹਾ ਨਮਸਕਾਰ ਮੇਰੋ ਤੂੰ ਹੀ ਪ੍ਰਾਤ ਸੰਧਿਆ ਅਰੁਣ ਬਸ ਤਾਰੇ ਤੂੰ ਮਧਿਆਨ ਮੈਂ ਸੁਕਲ ਅੰਬਰ ਸੁਧਾਰੇ ਤੂੰ ਹੀ ਪੀਤ ਬਾਨਾ ਸਿੰਘ ਕਾਲ ਧਾਰਿਓ ਸਵੈ ਸਾਧੂ ਬਨ ਕੋ ਮਾਹ ਮੋਹ ਟਾਰਿਓ ਤੂੰ ਹੀ ਆਪ ਕੋ ਰਖਤ ਦੰਤਾ ਕਹਿ ਹੈ ਤੂੰ ਹੀ ਬਿਪਰ ਚਿੰਤਾ ਨੂੰ ਹੁਕ ਚਬਹਿ ਹੈ ਤੂੰ ਹੀ ਨੰਦ ਕੇ ਧਾਮ ਮੈਂ ਉਤਰੈਂਗੀ ਤੂੰ ਸਾਖ ਭਰੀ ਸਾਖ ਸੋ ਤਨ ਭਰੈਂਗੀ ਤੂੰ ਬੋਧਾ ਤੂੰ ਹੀ ਮੱਛ ਕੋ ਰੂਪ ਕਹਿ ਹੈ ਤੂੰ ਹੀ ਕੱਛ ਵੈ ਕਹਿ ਸਮੁੰਦਰ ਮਥੈ ਹੈ ਤੂੰ ਹੀ ਆਪ ਦਿਜਰਾਜ ਕੋ ਰੂਪ ਧਰ ਹੈ ਨਿਛਤਰਾ ਪ੍ਰਥੀ ਬਾਰ ਇੱਕੀਸ ਕਰ ਹੈ ਤੂੰ ਹੀ ਆਪ ਕੋ ਨਹਿ ਕਲੰਕੀ ਬਣੈ ਹੈ ਸਭੈ ਹੀ ਮਲੇ ਛਾਨ ਕੋ ਨਾਸ ਕਹਿ ਹੈ ਮਈਆ ਜਾਨ ਚੇਰੋ ਮਇਆ ਮੋਹਿ ਕੀ ਜੈ ਚਾਹੋ ਚਿੱਤ ਮੈਂ ਜੋ ਵਹਿ ਮੋਹਿ ਦੀਜਾ ਸਵਈਆ ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਆਸ ਪਾਰੋ ਲੋਚਨ ਲਾਲ ਕਰਾਲ ਦਿਪੈ ਦੋ ਭਾਲ ਵਿਰਾਜਤ ਹੈ ਅਣਿਆਰਿਓ ਛੁੱਟੇ ਹੈ ਬਾਲ ਮਹਾਂ ਬੇਕਰਾਲ ਵਿਸਾਲ ਰਸੈ ਰਦ ਪੰਥ ਉਜਿਆਰਿਓ ਛੜ ਜਵਾਲ ਲਏ ਕਰ ਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਣਸੇ ਤੇਜ ਭਜਾਨਕ ਭੂਦਜ ਭੂਦਰ ਸੇ ਜਿਨਕੇ ਤਨ ਭਾਰੇ ਭਾਰੀ ਗੁਮਨ ਭਰੇ ਮਨ ਮੈਂ ਭਾਰੀ ਗੁਮਾਨ ਭਰੇ ਮਨ ਪੀਤਰ ਭਾਰ ਭਰੇ ਨੇ ਸੀਪਕ ਧਾਰੇ ਭਾਲਕ ਜਿਉਂ ਭਵ ਕਹਿ ਬਿਨ ਪਹਿਰਨ ਪਹਿਰਵ ਫੇਰ ਬਜਾਏ ਨਗਾਰੇ ਤੇ ਝੂਮ ਗਿਰੇ ਰਨ ਭੂਮ ਭਵਾਨੀ ਜੂਗੇ ਪਲਕਾਣ ਕੇ ਮਾਰੇ ਓਟ ਕਰੀ ਨਹਿ ਕੋਟ ਭੁਜਾਨ ਕੀ ਛੋਟ ਪਰੇ ਰਨ ਕੋਟ ਸੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸਭ ਕਬ ਹੂੰ ਨਹਿ ਹਾਰੇ ਰੋਸ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਵਧਾਰੇ ਤੇ ਨ੍ਰਿਪ ਘੂਮ ਗਿਰੇ ਰਨ ਭੂਮ ਸੋ ਕਾਲੀ ਕੇ ਕੋਪ ਕਿਰਪਾਲ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾ ਯੁੱਧ ਧੂਮਰੀ ਤੂਰ ਭਰੇ ਗਰ ਬੀਲੇ ਚੌਂਪ ਚੜੇ ਚਹੁ ਓਰਨ ਤੇ ਚੇਤ ਭੀਤਰ ਚੌਂਪ ਚਿਰੇ ਜਿਰੇ ਝਟ ਕੀਲੇ ਧਾਵਤ ਤੇ ਤੁਰਵਾਸੇ ਦਸੋ ਦੇਸ ਤੇ ਝਟਦੈ ਵਿਕਟੇ ਚੇ ਝਟਦੇ ਪਟਕੇ ਬਿਕਟੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜਲੀਏ ਕੋਟਨ ਕੋਟ ਸੌ ਛੋਟ ਬਰੀ ਨੈ ਓਟ ਕਰੀ ਪੈ ਅੰਗ ਨਾ ਟੀਲੇ ਜੇ ਨਿਪਟੇ ਅਕਟੇ ਪਟ ਤੇ ਝਟ ਦੈ ਛਿਤ ਪੈ ਪਟਕੇ ਗਰਬੀਲੇ ਤੇ ਜੇ ਨਾ ਹਟੇ ਬੇਕਟੇ ਪਟਕਾਹੋ ਸੋ ਤੇ ਝਟ ਦੈ ਝਟਕੇ ਝਟਕੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਤੂਮਰੀ ਤੂਰ ਪਰੇ ਤੁਮਰੇ ਤਨ ਧਾਏ ਨਿਸਾਚਰ ਲੋਕ ਟੀਲੇ ਮੇਚਕ ਪੱਪਨ ਸੇ ਜਿਨਕੇ ਤਨ ਕੌਚ ਸਜੇ ਮਦ ਮਤ ਜਟੀਲੇ ਰਾਮ ਪਨੇ ਅਤ ਹੀ ਰੇਸ ਸੋ ਜਗ ਨਾਇਕ ਸੌ ਰਨ ਠੱਠ ਟੀਲੇ ਤੇ ਝਟਦੈ ਪਟਕੈ ਛਿਤ ਪੈ ਰਨ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਕ ਤੰਗ ਸਮੈ ਲੱਖ ਦਾਨਵ ਬੰਕ ਬੜੇ ਗਰਬੀਲੇ ਛੁੜਤ ਬਨ ਕਮਾਨੰਦ ਕੇ ਤਨ ਕਹਿ ਨਾ ਭਾਏ ਤਿਨਕੇ ਤਨ ਟੀਲੇ ਜੇ ਤੇ ਜਗਮਾਤ ਚਿਤੈ ਛਪ ਕੈ ਝਟਕੈ ਛਿਤ ਪੈ ਝਟਕੇ ਝਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰਗੇ ਰਨ ਰੰਗ ਸਮੈ ਅਰਧੰਗ ਕਰੇ ਪਟ ਕੋਟ ਦਸੀਲੇ ਰੁੰਡਨ ਮੁੰਡ ਬਿਥਰ ਕਨੇ ਹਰ ਕਪੇ ਰਾਵਤ ਹਰ ਸ਼ਬੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰ ਭਾਜਤ ਪਹਾਜ ਚਲੇ ਕਿਤ ਹੀ ਕਰ ਹੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਸੁੰਭ ਨਿਸੁੰਭਸਤੇ ਆਦਿਕ ਸੂਰ ਸਵੈ ਉਮੜੇ ਕਰ ਕੋਪ ਅਖੰਡਾ ਕੌਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੂਪ ਫਰੀ ਅਰਖੰਡਾ ਖੰਡ ਪਾਏ ਕੋ ਅਖੰਡਲ ਤੇ ਨਹਿ ਜੀਤ ਫਿਰੇ ਬਸਦਾ ਨਵਖੰਡਾ ਤੇ ਜੋ ਤਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟਖੰਡਾ ਤੋੜਕ ਛੰਦ ਜਭੀ ਕਲਕਾਰ ਕਿਰਪਾਨ ਕਹੀ ਨੇ ਮੋਤੀ ਪ੍ਰਭਾ ਤੇ ਜਾਤ ਕਹੀ ਤੈ ਤੇਜ ਲਖੇ ਭੜਿਓ ਪੜਕੇ ਮਨੋ ਸੂਰ ਚੜਿਓ ਉੱਡ ਸੇ ਸਟਕੇ ਕੋਪ ਕਾਲ ਕਿਰਪਾਨ ਕਰੰਗ ਗਏ ਦਲ ਦੈਤਨ ਬੀਜ ਭਰੀ ਗਏ ਕਹਿ ਖਟਕਾ ਇੱਕ ਬੀਜ ਸਭ ਹਨਵਾ ਤੁਮ ਤੇ ਨਹਿ ਏਕ ਬਲੀ ਗਨ ਹੋ ਸਵਈਆ ਮੰਤਰ ਤੁਰ ਮਿਰਤੰਗ ਮੁਚੰਗਨ ਕੀ ਤੁਨ ਕਹਿ ਲਲਕਾਰ ਭਰੇ ਅਰਮਾਨ ਭਰੇ ਮਿਲਾਨ ਅਰੇ ਨਗਮਾਨ ਕੁਛੜ ਕੇ ਪੈਕ ਡਰੇ ਤਿਨਕੇ ਜਮ ਜਦ ਪੁਰਾਣ ਹਰੇ ਨਾ ਮੁਰੇ ਤਬ ਲਾਏ ਭਾਂਤ ਅਰੇ ਜਾਸ ਕਫਰ ਕੇ ਨਾ ਚੱਲੇ ਡਰ ਕੈ ਲਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਕਟੇ ਪਟਕਾਉ ਸਭ ਬਾਸਭ ਸੌ ਕਬ ਹੁਨਾ ਪਥੇਲੇ ਤੇ ਗਰਜੇ ਜਬ ਹੀ ਰਨ ਮੈਂ ਗਨ ਪਹਾਜ ਚਲੇ ਬਿਨ ਆਪ ਅਕੇਲੇ ਤੇ ਕੁਪਕਾਲ ਕਟੇ ਝਟਦੈ ਕਦਲੀ ਬਨ ਜਿਉਂ ਧਰਨੀ ਭਰ ਮੇਲੇ ਸਰਾਉਣ ਰੰਗੀਨ ਭਏ ਪਟ ਮਾਨੋ ਫਾਗ ਸਮੈ ਸਭ ਚਾਚਰ ਖੇਰੇ ਦੋਹਰਾ ਚੜੀ ਚੰਡ ਕਾ ਚੰਡ ਹੈ ਤੁਪਤਾਮਰ ਸ੍ਰੀ ਨੈਣਾ ਮਤ ਪਈ ਮਦਰਾ ਪਏ ਬਖਤ ਅੱਠ ਪਟੇ ਬੈਂਡ ਸਵਈਆ ਸਭ ਸਤਨ ਕੋ ਹਨੁਛਨ ਮੈਂ ਸੋ ਕਹਿਓ ਬਚ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਹਾਂਬਲ ਤਹਾਰਤ ਵਾਹਿਗਾ ਸਿੰਘ ਤਸੀਰਨ ਮੈਂ
ਜਾਗ ਮਾਤ ਕੇ ਆਯੋ ਤੇ ਹਾਥ ਮੈਂ ਚਮਕਿਆ ਇਸੇ ਦੈਤ ਮੈਂ ਲਪਕੈ ਝਪਕੈ ਪਣਵਾਲ ਕੀ ਦਮਕੈ ਮਨ ਬਾਰਿਧ ਕੇ ਬਨਮੈ ਖੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਢ ਕਿਰਪਾਨ ਗਹੀ ਦਲ ਦੇਵ ਆਓ ਦੈਤਨ ਕੀ ਪਤਨਾ ਲਖ ਤੇਕ ਛਟਾ ਸ਼ਬਰੀਜ ਰਹੀ ਸਿਰ ਛਿਛੁਰ ਕੇ ਭਾਂਤ ਭਰੀ ਨਹਿ ਮੋਤੀ ਪ੍ਰਭਾ ਤੇ ਜਾਤ ਗਈ ਰੇਪ ਮਾਰ ਕੈ ਫਾਰ ਪਹਾੜ ਸੇ ਬੈਰੀ ਪਤਾਰ ਕੇ ਤਲਵਾਰ ਬਹੀ ਦੋਹਰਾ ਤੂਪਕ ਤਬਰ ਬਰਛੀ ਬਿਸਖ ਅਸ ਅਨੇਕ ਚਮਕਾਹੇ ਤੂੰ ਜਾਪ ਤਕਾ ਫਰ ਹਰੈ ਭਾਨਾ ਹਿਰੇ ਜਾਏ ਰਨ ਮਾਰੂ ਬਾਜੇ ਕਨੇ ਗੰਗਨ ਗੀਤ ਮੰਡਰਾਹੇ ਝਟਪਟ ਜਾ ਜੋਧਾ ਬਿਕਟ ਝਟਪਟ ਕਟਕਟ ਜਾਹੇ ਅਨੇਕ ਤੂਰ ਭੇਰੀ ਪ੍ਰਣਵ ਗੋਮੁਖ ਅਨੇਕ ਮਿਰਦੰਗ ਸੰਖ ਬੇਈਏ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦ ਨਫੀਰੀ ਕਾਂਦਰੇ ਦੁੰਦਪ ਬਜੇ ਅਨੇਕ ਸੁਨ ਮਾਰੂ ਕਾਤਰ ਫਿਰੇ ਰਨ ਤਜ ਫਿਰਿਓ ਨਾ ਏਕ ਕਿਛ ਪਿਛਾਏ ਜੋਧਾ ਮੰਡਹਿ ਲਰਹਿ ਸਨੰਗ ਮੁਖ ਆਨ ਧੁਗ ਧੁਗ ਭਰੈ ਕਬੰਧ ਪੂਆ ਸੁਰਪੁਰ ਕਰੈ ਪਿਆਨ ਸੁਰਪੁਰ ਕਰੈ ਪ੍ਰਯਾਨ ਰਨ ਫਿਕਰਤ ਜਮਕ ਫਿਰਹਿ ਆਮਿਕ ਅਚਪਤ ਪ੍ਰੇਤ ਗੀਤ ਮਾਸ ਲੈ ਲੈ ਉਡਹਿ ਸੁਭਟ ਨਾ ਛਾੜੈ ਖੇਤ ਸਵਈਆ ਨਿਸ ਨਾ ਦੈ ਡੈ ਡਾਮਟ ਦੈ ਦੈ ਤਮਾਮ ਕੌਣੇ ਚਕਾਨੇ ਭੂਰ ਦੈਤਨ ਕੋ ਦਲ ਦਾਰਨ ਦੀ ਹੁਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਮਖੰਡਨ ਕਉ ਨਹਿ ਬਾਸਵ ਸਭ ਖਬਹੁਨ ਡਰ ਪਾਨੇ ਤੇ ਤੁਮ ਸੌ ਲਰਕੈ ਮਰਕੈ ਪਹਟ ਅੰਤ ਕਉ ਅੰਤ ਕੇ ਤਾਮ ਸਿਧਾਰੇ ਦੋਹਰਾ ਰਨ ਡਾਕਣ ਡਹਿਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਟ ਗਹਿ ਕਹਿ ਕਰਦ ਕਿਰਪਾਨ ਅਸ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੂਹਾਇ ਲਰ ਗਿਰ ਮਰ ਉਪਰ ਪਰੈ ਬਰੈ ਪ੍ਰੰਗਣ ਜਾਹੇ ਆਣ ਤਰਿਆ ਜਿਉ ਸਿੰਧ ਕੋ ਚੈਤ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲਏ ਤੇ ਹਾਰੋ ਨਾਉ ਮੂੰਹ ਉਚਰੈ ਸ਼ਾਦਰ ਖਟ ਪਿੰਗ ਗਿਰਨ ਚੜ ਜਾਏ ਅੰਤ ਲਿਖੇ ਬਦਰੋ ਸੁਣੈ ਜਾਉ ਤੁਮ ਕਰੋ ਸਹਾਏ ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਭਜੋ ਜਾਏ ਤਉ ਤਿਹਾਰੀ ਕਿਰਪਾ ਤੇ ਕਾਸ਼ ਕਾਸ਼ ਕਾਹੋਂ ਬਨਾਏ ਪ੍ਰਥਮਾਨ ਤੁਮ ਕੋ ਕਹੋ ਜਥਾ ਬੁੱਧ ਬਲ ਹੋਏ ਘਾਟ ਕਪਤਾ ਲਖ ਕਹਿ ਬਹਿ ਹਾਸ ਨਾ ਕਰੀ ਹੋ ਕੋਈ ਪ੍ਰਥਮ ਧਿਆਏ ਸ੍ਰੀ ਭਗਾਉਤੀ ਵਰਤੋਂ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਵੈ ਨਦੀ ਉਪਜੋ ਭਗ ਤਰੰਗ ਸਵਈਆ ਮੇਰ ਕੀਓ ਤ੍ਰਿਣ ਤੇ ਮੋਹੇ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੌ ਫੂਲ ਸ਼ਿਮਾਉ ਹਮਰੀ ਪ੍ਰਭ ਆਪ ਨਾ ਭੂਲਨ ਹਾਰ ਕਹੂੰ ਕੋ ਮੋਸੌ ਸੇਵ ਕਰੈ ਤੁਮਰੀ ਤਿਨਕੇ ਸ਼ਿਨ ਮੈਂ ਧਨ ਲਾਗਤ ਤਹਾਮ ਭਰੋਸਾਓ ਯਾ ਕਲ ਮੈਂ ਸਭ ਕਾਲ ਕਿਰਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸਾ ਖੰਡ ਅਖੰਡਨ ਖੰਡ ਕਹਿ ਚੰਡ ਸਮੁੰਡ ਰਹੀ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਭੁਜ ਦੰਡਨ ਭਾਰੀ ਘਮੰਡ ਕੀ ਉਬਲਬਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਦ ਸੁਨਿਓ ਬ੍ਰਹਿਮੰਡ ਮਹਾਈ ਕੂਰਕ ਮੰਡਲ ਕੋ ਰਨ ਮੰਡਲ ਤੋ ਸਮ ਸੂਰ ਕੋ ਕਹੁਨਾਈ ਇਤ ਸ੍ਰੀ ਚਰਿਤ੍ਰ ਪਖੀਆਂ ਨੇ ਚੰਡੀ ਚਰੇਤ ਪ੍ਰਥਮ ਧਿਆਏ ਸਮਾਪਤ ਮਸ ਮਸਤ ਅਫਜੂਨ।

ਕਾਲ ਕੀ ਜੇ ਸ਼ਰਨ ਪਰੇ ਸੋ ਲੈ ਬਚਾਏ ਔਰ ਨਾ ਉਪਜਾ ਦੂਸਰ ਜਗ ਪਛਿਉ ਸਬੈ ਮਨਾਏ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੈ ਬਨਾਏ ਤਿਨ ਪਰ ਆਪਣੋ ਹੱਥ ਦੈ ਅਸ ਦੁਰਲੇਜ ਪਤਾ ਚੌਬਈ ਦੁਸ਼ਟ ਦੈਤ ਕਛ ਬਾਤ ਨਾ ਜਾਣੀ ਮਹਾਕਾਲ ਤਨ ਪੁਨ ਰਿਸ ਠਾਣੀ ਬਲ ਅਪ ਬਲ ਆਪਣੋ ਨਾ ਵਿਚਾਰਾ ਗਰਭਾਨ ਜੀ ਬਹੁਰ ਹੰਕਾਰਾ ਰੇ ਰੇ ਕਾਲ ਫੂਲ ਜਿਨ ਜਾਹੋ ਬਹੁਰ ਆਨੰਦ ਸੰਗਰਾਮ ਮਚਾਓ ਏਕ ਨਿਦਾਨ ਕਰੋ ਰਨ ਮਾਹੀ ਕਹਿ ਅਸ ਧੁਜ ਕਹਿ ਦਾਨਵ ਨਾਹੀ ਏਕ ਭਾਵ ਤਾਂ ਯੁੱਧ ਨਾ ਭਾਜਾ ਮਹਾਰਾਜ ਦੈਤਨ ਕਰ ਰਾਜਾ ਆਉ ਗੀਤ ਗਗਨ ਲੈ ਗਏ ਬਾਤ ਬਿਸਿਖ ਤਉ ਹੱਠ ਭਾਏ ਅਸੁਰ ਅਮਿਤ ਰਨ ਬਾਣ ਚਲਾਏ ਨਿਰਖ ਖੜਕ ਤੁਝ ਕਾਟ ਗਿਰਾਏ ਬੀਸ ਸਹਾਂਸਰ ਅਸੁਰ ਪਰਬਾਨਾ ਸ੍ਰੀ ਅਸ ਤੁਝ ਛਾਡੇ ਬਿਦਨਾਨਾ ਮਹਾਕਾਲ ਪੁਨ ਜੀ ਮੈਂ ਕੋਪਾ ਤਨਖ ਟੰਕੋਰ ਬਹੁਰ ਰਨ ਰੂਪਾ ਏਕ ਬਾਣ ਤੇ ਤੁਝ ਹੈ ਗਿਰਾਇਓ ਦੁਤੀਆ ਸਤਰ ਕੋ ਸੀਸ ਉਡਾਇਓ ਦੋਹੋਂ ਬੇਸਿੱਖ ਕਰ ਦੁਵੈਰਤ ਚੱਕਰ ਕਾਟ ਦਏ ਇੱਕ ਮੈਂ ਬੱਕਰਾ ਚਾਰ ਹੈ ਬਾਣ ਚਾਰ ਹੂੰ ਬਾਜਾ ਮਾਰ ਦਏ ਸਭ ਜਕੇ ਰਾਜਾ ਬਹੁਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸ ਕੇ ਜਗਤ ਕੇ ਨਾਥਾ ਦੁਤੀਯ ਬਾਨ ਸੋ ਦੋ ਅਰ ਕਰ ਕਾਟ ਦਯੋ ਅਸ ਤੁਜ ਨਰ ਨਾਹਰ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸ ਕੇ ਜਗਤ ਕੇ ਈਸਾ ਪਉਪਨ ਬ੍ਰਿਸ਼ਟ ਗਗਨ ਤੇ ਭਾਈ ਸਭਹਿਨ ਆਨ ਵਧਾਈ ਦਈ ਧਾਨਯ ਧਾਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਦਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵ ਆਪ ਹਾਥ ਤੈ ਮੋਹਿ ਬਚਾਵ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਤੈ ਕਰੀਆ ਸਭ ਬੈਰਨ ਕਉ ਆਸ ਸੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਚੂ ਕਰੀਐ ਰੱਛਾ ਰਾਖ ਲਿਹੋ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵਜੀ ਬਬ ਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਿਛਨ ਉਪਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਭਲਮੋ ਬਧ ਕੀਓ ਘੱਟ ਘੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੱਟ ਘੱਟ ਕੇ ਪਟਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਵਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲ ਦੇਹ ਤਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬੇਦਾ ਤਾਂ ਕਉ ਕਿਰਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਤ ਸਚਾ ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੀ ਭੂਪਾ ਅੰਡਾ ਜੇਰ ਸੇਤ ਚਕੀਨੀ ਉਦਪੁਚ ਖਾਨ ਬਹੁ ਰਜ ਦੀਨੀ ਕਾਹੂ ਫੂਲ ਰਾਜਾ ਹੈ ਬੈਠਾ ਕਉ ਸਿਮੜ ਭਇਓ ਸਿੰਕਰ ਕੈਠਾ ਸੁਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸਵੰਭਵ ਆਪ ਰੱਛਾ ਮੇਰੀ ਤੁਮ ਕਰੋ ਸ੍ਰਿਸ਼ਟ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠ ਉਤਪਾਤਾ ਸਗਲ ਮਲੇਛ ਕਰੋ ਰਣਕਾਤਾ ਜੇ ਅਸੁਜ ਤਾਉ ਸਰਨੀ ਪਰੇ ਤਿਨਕੇ ਦੁਸ਼ਟ ਮੁਖਤ ਵੈ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਬਾਰ ਧੀ ਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲ
ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛ ਵੈਸ ਕਹਿ ਨਾ ਕੋਈ ਏਕ ਬਾਰ ਜਿਨਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਏ ਵਾਰਾ ਜਿਨਰ ਨਾਮ ਤਿਹਾਰੋ ਕਾ ਆਧਾਰ ਦੁਸ਼ ਦੋਹ ਤੇ ਰਹਾ ਹੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਤੈ ਲਿਹੋ ਵਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸਤੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਕਲਗੀ ਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਕੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆਇਤ ਬਿਰਤ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਟਿਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧਾਮ ਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਕਾਟ ਜੀ ਹੀਰੇ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਯੁਗਤ ਤਖਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਚਲੀ ਆ ਰਹੀ ਪੁਰਾਤਨ ਮਰਿਆਦਾ ਅਨੁਸਾਰ ਦੁਸਹਿਰੇ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਅੱਜ ਪਹਿਲਾ ਦਿਨ ਦੇ ਦੁਸਹਿਰੇ ਮਹੱਤਮ ਦੇ ਚੰਡੀ ਦੇ ਬਾਣੀ ਦੇ ਪਾਠ ਹੋਏ ਹਨ। ਕਿਰਪਾ ਕਰੋ ਸਤਿਗੁਰੂ ਜੀਓ ਪਾਠ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ। ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਬਾਣੀ ਦਾ ਮਹਾਤਮ ਦਰ ਆਈਆਂ ਸੰਗ

ਕਾਲ ਕੰਟਕ ਦੂਰ ਕਰਨੇ ਹਰ ਮੈਦਾਨ ਫਤਿਹ ਕਰਨਾ ਸਤਿਗੁਰੂ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾਵਾਂ ਨਰੀਅਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ, ਜਾਣੀ ਜਾਣ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਹਰ ਮੈਦਾਨ ਫਤਿਹ ਕਰਨਾ ਸਤਿਗੁਰੂ ਜੀਓ। ਹੁਣ ਸਤਿਗੁਰੂ ਮਹਾਰਾਜ ਅੱਜ ਦੇ ਪਾਠ ਦੀ ਸਮਾਪਤੀ ਦੀ ਅਰਦਾਸ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ, ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ

अनंत काल से दी दिना दिन चढ़दी कला रखनी सजय बादशाह जी।

ਫਤਿਹ। ਖੁਸ਼ੀਆਂ ਦੇ ਜੇਕਰ ਜਾਵੇ ਸੋਨਿਆਂ ਨੂੰ ਜਾਵੇ। ਸਤਿ ਸ੍ਰੀ ਅਕਾਲ ਗੁਰੂਵਰ ਅਕਾਲ ਦੇਖ ਦੇਖ ਫਤਿਹ। ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।